ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਸਤਿੰਦਰ ਸਰਤਾਜ ਤੇ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ। ਔਰ ਮੈਂ ਆਪਣੇ ਵੱਲੋਂ ਤੁਹਾਨੂੰ ਸਾਰਿਆਂ ਨੂੰ, ਖਾਸ ਤੌਰ ਤੇ ਆਸਟ੍ਰੇਲੀਆ ਵਾਲਿਆਂ ਪਿਆਰਿਆਂ ਮਿੱਤਰਾਂ ਦੋਸਤਾਂ ਨੂੰ ਆਪਣੇ ਵੱਲੋਂ ਦੁਆਵਾਂ ਵੀ ਦਿੰਦਾ ਔਰ ਵਧਾਈਆਂ ਵੀ ਦਿੰਦਾ। ਮੈਂ ਸ਼ੁਰੂ ਚ ਜਦੋਂ ਕਿਹਾ ਸੀ 2009 ਚ ਕਿ ਮਤਲਬ ਕਿ ਜੋੜ ਜੋੜ ਰੱਖਿਓ ਕਮਾਈਆਂ ਪੂਰੀਆਂ ਕਿ ਤੁਹਾਡੇ ਵਿਆਹ ਵੀ ਤਾਂ ਕਰਨੇ ਨੇ, ਸੋ ਇਸ ਕਰਕੇ ਮੈਨੂੰ ਲੱਗਦਾ ਕਈਆਂ ਦੇ ਵਿਆਹ ਹੋ ਗਏ ਹੋਣੇ, ਘਰ ਵਸ ਗਏ ਹੋਣੇ, ਭਜਾਈਆਂ ਆ ਗਈਆਂ ਹੋਣੀਆਂ, ਰੋਟੀਆਂ ਪੱਕਦੀਆਂ ਹੋਣੀਆਂ, ਸੋ ਸਾਰਿਆਂ ਨੂੰ ਇਸ ਗੱਲ ਦੀ ਖੁਸ਼ੀ ਆ। ਇੱਕ ਮੇਰੇ ਵੱਲੋਂ ਦਰਖਾਸਤ ਆ ਤੁਹਾਨੂੰ ਕਿ ਜਿਹੜੇ ਜਿਹੜੇ ਵੀ ਇੱਥੇ ਰਹਿੰਦੇ ਨੇ ਜਾਂ ਜਿਹਨਾਂ ਦੀ ਬੱਚਿਆਂ ਦੀ ਪੈਦਾਇਸ਼ ਇੱਥੇ ਹੋਈ ਆ, ਉਹਨਾਂ ਨੂੰ ਗੁਰਮੁਖੀ ਲਿਪੀ ਜ਼ਰੂਰ ਉੜਾੜਾ ਜ਼ਰੂਰ ਇਸ ਵਾਰੀ ਸਿਖਾ ਦਿਓ। ਬਾਕੀ ਉਹਨਾਂ ਦੀ ਆਪਣੀ ਖਵਾਹਿਸ਼ ਹੈ, ਜੇ ਉਹਨਾਂ ਨੇ ਕੈਰੀ ਓਨ ਕਰਨਾ ਹੋਇਆ ਜ਼ਰੂਰ ਕਰ ਲੈਣਗੇ, ਪਰ ਸਾਡਾ ਇੱਕ ਪੰਜਾਬੀ ਹੋਣ ਦੇ ਫਰਜ਼ ਦੇ ਨਾਤੇ ਤੇ ਅਸੀਂ ਉਹਨਾਂ ਨੂੰ ਗੁਰਮੁਖੀ ਜ਼ਰੂਰ ਸਿਖਾ ਦਈਏ।

ਰੁਝੇਵੇਂ ਬਾਰੇ ਚੀਨ ਦੀ ਕਹਾਵਤ ਹੈ ਕਿ ਰੁਝੇ ਰਹਿਣ ਵਾਲੇ ਦਰਵਾਜ਼ੇ ਦੇ ਜੋੜਾਂ ਵਿੱਚ ਕੀੜੇ ਘਰ ਨਹੀਂ ਬਣਾ ਸਕਦੇ। ਵਿਦਿਆ ਵਿਚਾਰੀ ਤਾਂ ਪਰ ਉਪਕਾਰੀ। ਹਰਮਨ ਰੇਡੀਓ ਆਸਟ੍ਰੇਲੀਆ।

0: ਛੱਪੇ ਅਤੇ ਅਖਾਣ ਸਾਡੀ ਅਮੀਰ ਸਭਿਅਤਾ ਦੀਆਂ ਨਿਸ਼ਾਨੀਆਂ ਜੈਸੀ ਕਰਨੀ ਵੈਸੀ ਪਰਨੀ।
1: ਇਸ ਦਾ ਭਾਵ ਹੈ ਕਿ ਹਰ ਇਨਸਾਨ ਨੂੰ ਆਪਣੀ ਕਰਨੀ ਦਾ ਫਲ ਜ਼ਰੂਰ ਮਿਲਦਾ ਹੈ।
0: ਮੁਹਾਵੇ ਅਤੇ ਅਖਾਣ ਸਾਡੀ ਅਮੀਰ ਸਭਿਅਤਾ ਦੀਆਂ ਨਿਸ਼ਾਨੀਆਂ। ਹਰਮਨ ਰੇਡੀਓ ਆਸਟ੍ਰੇਲੀਆ।

0: ਵਧੀਆ ਵੀਡੀਓ ਲੇਖ ਦਰਬਾਰ ਸਾਹਿਬ ਅਤੇ ਹੋਰ ਗੁਰਧਾਮਾਂ ਦਾ ਲਾਈਵ ਕੀਰਤਨ ਸੁਣਨ ਅਤੇ ਦੇਖਣ ਨੂੰ ਮਿਲੇਗਾ। ਐਪ ਵਿੱਚੋਂ ਹੀ ਸਿੱਧਾ ਸੁਨੇਹਾ ਘੱਲ ਸਕੋਗੇ। ਅੱਜ ਹੀ ਸਾਡੀਆਂ ਐਪਸ ਇੰਸਟਾਲ ਕਰੋ। ਧੰਨਵਾਦ।
1: ਅਗਲੇ ਅੱਧੇ ਘੰਟੇ ਚ ਸੁਣੋਗੇ ਤੁਸੀਂ ਆਹਾ ਟੌਪ ਗੀਤ।

0: ਐਦਾਂ ਦੇ ਗੀਤ ਸਿੱਟੀ ਸੁਣਿਆ
1: ਆਹੂ ਕੋ ਬਾਤ ਪਾਉਂਦੀ ਫੀਲ ਕੁੜੇ ਬ੍ਰੈਂਡ ਨੂੰ ਥੱਲੇ ਜੀਪ ਕੁੜੇ ਕੱਲ

0: दूर कदम तो अजिहा मंजिल नजरों दूर सवेरा पानी धुप हवा नहीं पोरा अग ते लहू बथेरा
1: ਤੁਹਾਡੇ ਮਨ ਦੀ ਰੀਝ ਪੁਗਾਵਾਂਗੇ ਮਨ ਚਾਹੇ ਅਸੀਂ ਗੀਤ ਸੁਣਾਵਾਂਗੇ ਹਰ ਮਨ ਰੇਡੀਓ ਤੇ

0: ਸਤਿ ਸ਼੍ਰੀ ਅਕਾਲ ਜੀ। ਜੇ ਤੁਹਾਨੂੰ ਲੱਗਦਾ ਹੈ ਕਿ ਕੋਈ ਗੀਤ ਸਾਡੇ ਮਿਆਰ ਤੇ ਖਰਾ ਨਹੀਂ ਉਤਰਦਾ ਤਾਂ ਗੀਤ ਦੇ ਬੋਲ ਅਤੇ ਟਾਈਮ ਈਮੇਲ ਜਾਂ ਮੈਸੇਜ ਰਾਹੀਂ ਸਾਨੂੰ ਦੱਸੋ। ਅਸੀਂ ਚੰਗੀ ਬ੍ਰੌਡਕਾਸਟਿੰਗ ਲਈ ਵਚਨਬੱਧ ਹਾਂ। ਹਰਮਨ ਰੇਡੀਓ ਆਸਟ੍ਰੇਲੀਆ।
1: ਅਗਲੇ ਅੱਧੇ ਘੰਟੇ ਚ ਸੁਣੋਗੇ ਤੁਸੀਂ।

0: ਕਿਉਰਾ ਸਤਿ ਸ੍ਰੀ ਅਕਾਲ ਨਮਸਕਾਰ ਆਦਾਬ ਐਂਡ ਹੈਲੋ ਅੱਜ ਦਿਨ ਮੰਗਲਵਾਰ 5 ਮਈ 2026 ਦਾ ਵਰਾ ਜਦੋਂ ਕਿ ਨਾਨਕਸ਼ਾਹੀ ਕੈਲੰਡਰ ਦੇ ਮੁਤਾਬਕ ਸੰਮਤ 558 ਦੇ ਵੈਸਾਖ ਮਹੀਨੇ ਦੀ 22 ਤਰੀਕ ਹੈ ਪਰਮਿੰਦਰ ਸਿੰਘ ਪਾਪਾ ਟੋਏ ਟੋਏ ਤੁਹਾਡੇ ਤੱਕ ਰੇਡੀਓ ਤਰਾਨਾ ਰੇਡੀਓ ਸਪਾਈਸ ਨਿਊਜ਼ੀਲੈਂਡ ਅਤੇ ਹਰਮਨ ਰੇਡੀਓ ਆਸਟ੍ਰੇਲੀਆ ਤੋਂ ਪੰਜਾਬ ਦੀਆਂ ਖਬਰਾਂ ਲੈ ਕੇ ਹਾਜ਼ਰ ਹੈ ਸਿੱਖ ਸੰਸਥਾਵਾਂ ਵੱਲੋਂ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ ਨੂੰ ਜਿੱਥੇ ਬੀਤੇ ਦਿਨੀ ਨਾਮਨਜ਼ੂਰ ਕਰ ਦਿੱਤਾ ਗਿਆ ਸੀ ਉੱਥੇ ਹੁਣ ਸਾਰਿਆਂ ਦੀ ਨਜ਼ਰਾਂ ਇਸ ਗੱਲ ਤੇ ਰਹਿਣਗੀਆਂ ਕਿ ਜਥੇਦਾਰ ਗੜਗੱਜ ਹੁਣਾਂ ਵੱਲੋਂ 8 ਮਈ ਨੂੰ ਪੰਜਾਬ ਵਿਧਾਨ ਸਭਾ ਦੇ ਸਪੀਕਰ ਸਰਦਾਰ ਕੁਲਤਾਰ ਸਿੰਘ ਸੰਧਵਾਂ ਹੁਣਾਂ ਨੂੰ ਕੱਲ ਤਖ਼ਤ ਤੇ ਸੱਦਣ ਵੇਲੇ ਕੀ ਕੀ ਗੱਲਾਂ ਕੀਤੀਆਂ ਜਾਂਦੀਆਂ ਨੇ ਇੰਨਾ ਹੀ ਨਹੀਂ ਇਸ ਮੌਕੇ ਹੋਏ ਇਕੱਠ ਦੇ ਵਿਚ ਬੰਦੀ ਸਿੰਘਾਂ ਦੀ ਰਿਹਾਈ ਦੀ ਵੀ ਮੰਗ ਕੀਤੀ ਗਈ ਹੈ ਦੂਜੇ ਪਾਸੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸਤਿਕਾਰ ਨਾਲ ਪੇਸ਼ ਹੋਣ ਦੀ ਗੱਲ ਕੀਤੀ ਹੈ ਸਪੀਕਰ ਸੰਧਵਾਂ ਹੁਣਾਂ ਨੇ ਦੇਖਣਾ ਹੋਵੇਗਾ ਕਿ ਆਮ ਆਦਮੀ ਪਾਰਟੀ ਵੱਲੋਂ ਜਿੱਥੇ ਵਾਰ ਵਾਰ ਇਹ ਦਾਅਵਾ ਕੀਤਾ ਜਾਂਦਾ ਰਿਹਾ ਕਿ ਉਨ੍ਹਾਂ ਨੇ ਐਸਟੀਪੀਸੀ ਦੀ ਇੱਕ ਸਬ ਕਮੇਟੀ ਦੇ ਵਿਚ ਇਕੱਠੇ ਹੋਏ ਬੁੱਧੀਜੀਵੀਆਂ ਦੀ ਰਾਏ ਨੂੰ ਇਸ ਬਿੱਲ ਨੂੰ ਕਾਨੂੰਨ ਬਣਾਉਣ ਵੇਲੇ ਸ਼ਾਮਲ ਕੀਤਾ ਇਸ ਮਾਮਲੇ ਨੂੰ ਲੈ ਕੇ ਆਖਿਰਕਾਰ ਉਨ੍ਹਾਂ ਦਾ ਪੱਖ ਜਥੇਦਾਰ ਸਾਹਿਬ ਅੱਗੇ ਕਿੰਜ ਰੱਖਿਆ ਜਾਵੇਗਾ ਉਧਰ ਅੰਤਰਰਾਸ਼ਟਰੀ ਪੱਧਰ ਤੇ ਅਮਰੀਕਾ ਦੇ ਨਾਲ ਜੰਗ ਖਤਮ ਕਰਨ ਲਈ ਇਰਾਨ ਕਾਫੀ ਹੱਦ ਤੱਕ ਰਾਜ਼ੀ ਹੋ ਗਿਆ ਦੱਸਿਆ ਜਾ ਰਿਹਾ ਕਿ ਉਨ੍ਹਾਂ ਨੇ ਖੁਦ ਸ਼ਾਂਤੀ ਪ੍ਰਸਤਾਵ ਭੇਜਿਆ ਜਿਸ ਦੇ ਵਿਚ $22 ਕਰੋੜ ਦਾ ਤੇਲ ਲੈ ਕੇ ਹੋਰਮੂਜ਼ ਪਾਰ ਕਰ ਗਏ ਇਰਾਨੀ ਟੈਂਕਰਾਂ ਦੀ ਵੀ ਚਰਚਾ ਹੋਈ ਹੈ ਹਾਲਾਂਕਿ ਇਸ ਦੌਰਾਨ ਛੁੱਟਪੁੱਟ ਹਮਲੇ ਹਾਲੇ ਵੀ ਇਕ ਦੂਸਰੇ ਦੇ ਖਿਲਾਫ਼ ਦਿਖਾਈ ਜਾਂ ਸੁਣਾਈ ਦੇ ਰਹੇ ਨੇ ਤੇ ਉਧਰ ਪੰਜਾਬ ਦੇ ਵਿਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਖਦੇ ਨੇ ਕਿ ਜਦੋਂ ਤੱਕ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਔਰਤਾਂ ਨੂੰ ਰਾਸ਼ੀ ਅਤੇ ਮੁਫ਼ਤ ਬਿਜਲੀ ਮਿਲਦੀ ਰਹੇਗੀ ਉਨ੍ਹਾਂ ਆਖਿਆ ਕਿ ਵਿਰੋਧੀਆਂ ਦੀ ਨੀਅਤ ਸਾਫ਼ ਹੁੰਦੀ ਤਾਂ ਬੇਅਦਬੀ ਦਾ ਸਖ਼ਤ ਕਾਨੂੰਨ ਪਹਿਲਾਂ ਹੀ ਬਣ ਗਿਆ ਹੁੰਦਾ ਹੁਸ਼ਿਆਰਪੁਰ ਦੇ ਮੁਕੇਰੀਆਂ ਲਾਗਲੇ ਪਿੰਡ ਘੋਗਰਾ ਦੇ ਵਿਚ ਲੋਕ ਮਿਲਣੀ ਕਰਕੇ ਉਨ੍ਹਾਂ ਨੇ ਸਿੱਧਾ ਸੰਵਾਦ ਰਚਾਇਆ ਅਤੇ ਬਹੁਤ ਸਾਰੇ ਅਲੱਗ ਅਲੱਗ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਦੇ ਬਾਰੇ ਚਰਚਾ ਕੀਤੀ ਆਪਣੀ ਸਰਕਾਰ ਦੇ ਸੋਹਲੇ ਗਾਏ ਅਤੇ 227 ਦੀਆਂ ਵਿਧਾਨ ਸਭਾ ਚੋਣਾਂ ਦੇ ਵਾਸਤੇ ਕਾਫ਼ੀ ਲਾਰੇ ਲੱਪੇ ਵੀ ਲਾਏ ਇਧਰ ਦਿੱਲੀ ਜਿਹੜੀ ਕਿ ਭਾਰਤ ਦੀ ਰਾਜਧਾਨੀ ਹੈ ਉੱਥੇ ਇੱਕ 4 ਮੰਜ਼ਿਲਾ ਇਮਾਰਤ ਦੇ ਵਿਚ ਅੱਗ ਲੱਗਣ ਨਾਲ 9 ਮੌਤਾਂ ਹੋ ਜਾਣ ਦੀ ਪੁਸ਼ਟੀ ਹੋਈ ਹੈ ਦਰਅਸਲ ਏਸੀ ਵਿਚ ਧਮਾਕੇ ਦੇ ਕਾਰਨ ਅੱਗ ਲੱਗ ਗਈ ਹਾਲਾਂਕਿ 15 ਲੋਕਾਂ ਨੂੰ ਇਸ 4 ਮੰਜ਼ਿਲਾ ਇਮਾਰਤ ਦੇ ਵਿਚੋਂ ਸੁੱਖ ਸਵੀਲੀ ਬਚਾ ਲਿਆ ਗਿਆ ਤੇ ਇਧਰ ਹਾਲਾਤ ਜੰਗ ਦੇ ਕਾਰਨ ਤੇਲ ਜਾਂ ਗੈਸ ਮਹਿੰਗੇ ਹੋਣ ਤੱਕ ਸੀਮਿਤ ਨਹੀਂ ਰਹੇ ਇਸ ਨਾਲ ਵੱਖ ਵੱਖ ਦੇਸ਼ਾਂ ਦੀਆਂ ਘਰੇਲੂ ਅਤੇ ਅੰਤਰਰਾਸ਼ਟਰੀ ਉਡਾਣਾਂ ਦੇ ਉੱਤੇ ਕਾਫ਼ੀ ਵੱਡਾ ਫਰਕ ਪੈਣਾ ਸ਼ੁਰੂ ਹੋ ਗਿਆ ਅਗਲੇ 3 ਮਹੀਨਿਆਂ ਲਈ ਭਾਰਤ ਤੋਂ ਕੈਨੇਡਾ ਅਮਰੀਕਾ ਆਸਟ੍ਰੇਲੀਆ ਵਾਸਤੇ ਕਈ ਫਲਾਈਟਾਂ ਨੂੰ ਹਾਲ ਦੀ ਘੜੀ ਰੱਦ ਕਰ ਦਿੱਤਾ ਗਿਆ ਇੰਨਾ ਹੀ ਨਹੀਂ ਪੱਛਮੀ ਏਸ਼ੀਆ ਵਿਚ ਜੰਗ ਕਾਰਨ ਜਹਾਜ਼ ਦੀ ਤੇਲ ਕੀਮਤ ਦੇ ਵਿਚ ਭਾਰੀ ਉਛਾਲ ਨਜ਼ਰ ਆ ਰਿਹਾ ਜਿਸ ਦੇ ਨਾਲ ਬਹੁਤ ਸਾਰੇ ਅਪੁਸ਼ਟ ਕਾਰਨਾਂ ਕਰਕੇ ਹਾਲ ਦੀ ਘੜੀ ਇਨ੍ਹਾਂ ਫਲਾਈਟਾਂ ਨੂੰ ਕੈਂਸਲ ਕੀਤਾ ਜਾ ਰਿਹਾ ਪੰਜਾਬੀ ਪ੍ਰਵਾਸੀ ਇਸ ਤੋਂ ਸਿੱਧੇ ਤੌਰ ਤੇ ਪ੍ਰਭਾਵਿਤ ਹੁੰਦੇ ਨਜ਼ਰ ਆ ਰਹੇ ਨੇ ਉਧਰ ਬੀਤੇ ਕੱਲ ਜਿੱਥੇ 5 ਰਾਜਾਂ ਦੇ ਨਤੀਜੇ ਆ ਗਏ ਨੇ ਜਿਸ ਦੇ ਵਿਚ ਮੋਟੇ ਤੌਰ ਦੇ ਉੱਤੇ ਬੀਜੇਪੀ ਨੇ ਕਾਫ਼ੀ ਵੱਡੀ ਲੀਡ ਹਾਸਲ ਕੀਤੀ ਜੇ ਮੋਟੇ ਤੌਰ ਤੇ ਦੇਖਦੇ ਹਾਂ ਤੇ ਪੱਛਮੀ ਬੰਗਾਲ ਅਤੇ ਅਸਾਮ ਦੇ ਵਿਚ ਉਨ੍ਹਾਂ ਨੇ ਕਾਫ਼ੀ ਜ਼ਿਆਦਾ ਵੱਡੀ ਸਫਲਤਾ ਅਰਜਿਤ ਕੀਤੀ ਹੈ ਜਦੋਂ ਕਿ ਤਾਮਿਲਨਾਡੂ ਦੇ ਵਿਚ DMK 48 ਤੇ ADMK 66 ਦੇ ਉੱਤੇ ਤੇ ਉਧਰ ਕੇਰਲ ਦੇ ਵਿਚ LDF 59 ਤੇ UDF 77 ਦੇ ਉੱਤੇ ਤੇ ਬੀਜੇਪੀ ਨੂੰ ਸਿਰਫ 4 ਸੀਟਾਂ ਮਿਲੀਆਂ ਨੇ ਸੋ ਇਨ੍ਹਾਂ 5 ਰਾਜਾਂ ਦੇ ਵਿਚੋਂ 2 ਵੱਡੇ ਰਾਜਾਂ ਦੇ ਵਿਚ ਖਾਸ ਤੌਰ ਤੇ ਪੱਛਮੀ ਬੰਗਾਲ ਦੇ ਵਿਚ ਬੀਜੇਪੀ ਦਾ ਕਾਮਯਾਬ ਹੋਣਾ ਆਪਣੇ ਆਪ ਦੇ ਵਿਚ ਭਵਿੱਖ ਵਿਚ ਹੋਣ ਵਾਲੀਆਂ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਉੱਤੇ ਵੀ ਇੱਕ ਪਰਛਾਵੇਂ ਵਾਂਗ ਦਿਖਾਈ ਦੇਵੇਗਾ ਤੇ ਇਧਰ ਖ਼ਬਰਾਂ ਮਿਲੀਆਂ ਨੇ ਕਿ ਪੰਜਾਬ ਅਤੇ ਚੰਡੀਗੜ੍ਹ ਦੇ ਵਿਚ ਮੀਂਹ ਅਤੇ ਤੂਫਾਨ ਦੇ ਨਾਲ ਦਰਖਤ ਟੁੱਟ ਗਏ ਨੇ ਕਈ ਥਾਈਂ ਬਿਜਲੀ ਗੁੱਲ ਹੋ ਗਈ ਹੈ ਅਤੇ 8 ਜ਼ਿਲ੍ਹਿਆਂ ਦੇ ਵਿਚ ਹਾਲ ਦੀ ਘੜੀ ਮੌਸਮ ਦੀ ਖਰਾਬੀ ਨੂੰ ਲੈ ਕੇ ਅਲਰਟ ਜਾਰੀ ਹੈ ਇਧਰ ਇਹ ਵੀ ਦੱਸ ਦਈਏ ਕਿ ਪੰਜਾਬ ਦੀ ਭਾਜਪਾ ਨੇ ਰਾਜਪਾਲ ਗੁਲਾਬ ਚੰਦ ਕਟਾਰੀਆ ਹੁਣਾਂ ਨੂੰ ਮਿਲ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਹਟਾਉਣ ਦੀ ਮੰਗ ਕੀਤੀ ਹੈ ਦਰਅਸਲ ਜਾਖੜ ਉਨ੍ਹਾਂ ਦੀ ਅਗਵਾਈ ਦੇ ਵਿਚ ਪ੍ਰਮੁੱਖ ਆਗੂਆਂ ਨੇ ਰਾਜਪਾਲ ਦੇ ਨਾਲ ਮੁਲਾਕਾਤ ਕੀਤੀ ਅਤੇ ਨਾਲ ਹੀ ਭਾਜਪਾ ਨੇ ਸਟੇਟ ਦੇ ਵਿਚ ਡਰੱਗ ਜਨਗਣਨਾ ਦਾ ਵੀ ਵਿਰੋਧ ਕੀਤਾ ਹੈ ਤੇ ਸਵਰਗਵਾਸੀ ਡਾਕਟਰ ਜਗਤਾਰ ਉਨ੍ਹਾਂ ਦੇ ਇਸ ਖਿਆਲ ਦੇ ਨਾਲ ਆ ਗਿਆ ਚਾਹਾਂਗਾ ਕਿ ਸਾਰੀ ਜ਼ਿੰਦਗੀ ਨੂੰ ਕਿਸ ਤਰ੍ਹਾਂ ਆਖਦਿਆਂ ਮੈਂ ਦੋਜ਼ਖ ਸਾਰੀ ਜ਼ਿੰਦਗੀ ਨੂੰ ਕਿਸ ਤਰ੍ਹਾਂ ਆਖਾਂ ਮੈਂ ਦੋਜ਼ਖ ਮੇਰਾ ਕੁਝ ਵਕਤ ਗੁਜ਼ਰਿਆ ਹੈ ਤੁਹਾਡੇ ਨਾਲ ਵੀ ਪਰਮਿੰਦਰ ਨੂੰ ਦਿਓ ਇਜਾਜ਼ਤ ਮਿਹਰਬਾਨੀ
1: ਪਰਮਿੰਦਰ ਸਿੰਘ ਪਾਪਾ ਟੋਏ ਟੋਏ ਵੱਲੋਂ ਤੁਸੀਂ ਹਰਮਨ ਰੇਡੀਓ ਤੇ ਸੁਣਦੇ ਹੋ

0: सिडनी समय दोपहर नू इस घंटे विच तुसी सुन रहे हो एक पुराना अते एक नवा हिट गीत।
1: हाय ओ मर गए,
2: जमाने बदल गए, अंदाज बदल गए, कुछ ता है जो आज भी ठहरिया होया, जिदे नाल मैनू रोजाना समय दर समय महसूस हुंदा है अपनापन, पुराने गीतां दी खुशबू, सत्थां दी महक, जिंदगी दा जशन, खूबसूरत कविता, जेठ दियां रुत्तां, सौण दे छराटे, पतझड़ दे एहसास, कुछ ता है जो महसूस हुंदा है। ਲੀਆਂ ਵਿਸਰੀਆਂ ਕਹਾਣੀਆਂ, ਵਿਹੜਿਆਂ ਦੀ ਸਾਂਝ, ਤਾਰਿਆਂ ਨਾਲ ਸੱਜਿਆ ਹੋਇਆ ਅੰਬਰਾਂ ਦਾ ਥਾਲ, ਵਾਢੀ ਦਾ ਮੌਸਮ, ਝੋਨਿਆਂ ਦੀ ਢੋਲਾਂ ਤੇ ਪੈਂਦੀ ਥਾਪ, ਬੋਰਡ ਤੇ ਪੂਲਿਆਂ ਦੇ ਉੱਤੇ ਬਿਸਤਰਾ ਵਿਛਾ ਰਾਖੀ ਕਰਨਾ, ਕੁਛ ਤਾਂ ਹੈ ਜੋ ਅਜੇ ਵੀ ਬਾਕੀ ਹੈ। ਰਾਵੀ ਦੇ ਪਾਣੀ, ਸਤਲੁਜ ਦੀ ਮਹਿਕ, ਪ੍ਰਭਾਤ ਦੀ ਪਾਣੀ, ਤਰਕਾਲਾਂ ਦੀ ਰਹਿਰਾਸ, ਰਾਤ ਦੀਆਂ ਬਾਤਾਂ, ਕੁਝ ਤਾਂ ਹੈ ਜੋ ਅੱਜ ਵੀ ਗੁਣਗੁਣਾ ਲਈਦਾ। ਇਹ ਆਪਣਾਪਣ, ਇਹ ਸਾਂਝ, ਵਿਦੇਸ਼ਾਂ ਚ ਬੈਠੇ ਮੇਰੇ ਵਰਗੇ ਲਈ, ਮੇਰੀਆਂ ਯਾਦਾਂ ਚ ਪੰਜਾਬ ਅੱਜ ਵੀ ਜਿਉਂਦਾ ਤਿਉਂ ਹੈ। ਬੇਸ਼ੱਕ ਤੱਤੀਆਂ ਹਵਾਵਾਂ, ਕਾਲੀਆਂ ਰਾਤਾਂ ਹਨੇਰ ਕਰਦੀ ਵੀ ਹੈ, ਪਰ ਕੁਝ ਤਾਂ ਹੈ ਜੋ ਅੱਜ ਵੀ ਮੇਰਾ, ਮੇਰੇ ਹੋਣ ਦਾ, ਮੇਰੇ ਤੱਕ ਪਹੁੰਚਦਾ। ਸੱਥਾਂ ਦੀ ਸਾਂਝੀ ਆਵਾਜ਼, ਹਰਮਨ ਰੇਡੀਓ ਆਸਟ੍ਰੇਲੀਆ।

0: ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਪ੍ਰੀਤ ਕਮਲ, ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਆਸਟ੍ਰੇਲੀਆ, ਦਿਲ ਪੰਜਾਬੀ ਜਜ਼ਬਾ ਪੰਜਾਬੀ।
1: ਦੀ ਮਾਨਕ, ਮੁਹੰਮਦ ਸਦੀਕ, ਰਣਜੀਤ ਕੌਰ, ਮੁਹੰਮਦ ਰਫੀ, ਸ਼ਿੰਦਾ, ਦਿਲਸ਼ਾਦ ਅਤੇ ਹੋਰ ਚੋਟੀ ਦੇ ਪੰਜਾਬੀ ਗਾਇਕਾਂ ਦੇ ਹਿੱਟ ਗੀਤ ਰੋਜ਼ ਦੁਪਹਿਰੇ 12 ਤੋਂ 1 ਵਜੇ ਸਿਡਨੀ ਸਮੇਂ ਅਨੁਸਾਰ ਹਰਮਨ ਰੇਡੀਓ ਆਸਟ੍ਰੇਲੀਆ ਤੇ। ਅਗਲੇ ਅੱਧੇ ਘੰਟੇ ਚ ਸੁਣੋਗੇ ਤੁਸੀਂ।

ਪੁੱਛਦਾ ਇੱਕ ਨਾਮਵਰ ਡਾਕੂ ਡਾਕੇ ਦੇ ਪਿੰਡ ਦੇ ਵਾਸੀ ਅਹਿਮਦ ਡੋਗਰ ਦਾ ਜਿਗਰੀ ਯਾਰ ਸੀ ਪੁਲਿਸ ਕਿਸਨੇ ਨੂੰ ਕਾਬੂ ਕਰਨ ਤੋਂ ਪੂਰੀ ਤਰ੍ਹਾਂ ਨਾਕਾਮ ਰਹੀ ਕਿਸਨੇ ਨੂੰ ਗ੍ਰਿਫਤਾਰ ਕਰਾਉਣ ਦੇ ਇਨਾਮ ਅਤੇ ਡਾਕੇ ਦੇ ਮਾਲ ਨੂੰ ਹਜ਼ਮ ਕਰਨ ਦੇ ਲਾਲਚ ਵਿੱਚ ਅਹਿਮਦ ਡੋਗਰ ਨੇ ਪੁਲਿਸ ਪਾਸ ਚੁਗਲੀ ਕੀਤੀ ਤੇ ਧੋਖੇ ਨਾਲ ਕਿਸਨੇ ਨੂੰ ਆਪਣੇ ਘਰੋਂ ਗ੍ਰਿਫਤਾਰ ਕਰਵਾ ਦਿੱਤਾ ਜਿਸ ਨੂੰ ਉਮਰ ਕੈਦ ਕਰਕੇ ਕਾਲੇ ਪਾਣੀ ਭੇਜ ਦਿੱਤਾ ਗਿਆ अपनी गिरफ्तारी तो पिछो जवान होके डाकू बने अपने छोटे भरा जोड़े नु किसने ने वंगारिया की लिखदा।

0: चट्टा के मुंडे साढ़े नाल है जो चंडा गाड़ के बदमाशी करना है।
1: थोड़ा थोड़ा हसना जरूर चाहिए।
2: भाई जुगनू मैनू बधाइया दे।
3: की गल अजकल बधाइया मंगना चल गया
2: यार? मेरा मतलब है मैनू कुड़ी वाले देखने आ रहे है।
3: क्यों उन्होंने कदे बंदर नहीं देखा? कुड़िया वाले भी अजकल पता नहीं की हो गया, पता नहीं की देखने लग पे। एक बाहरले मुल्क दे मुंडिया ने कुड़ी वाले दी माती मार रखी है।
2: किवें?
3: ओही मुंडा जदों अपने मुल्क च हुंदा है उन्हूं कोई कट्टे दा संगल नहीं फड़ाउंदा, ते ओही मुंडा किसी बाहरले मुल्क च दो साल भावें जेल च रह के आया होवे कुड़ी वाले अपनी कुड़ी नूं एयरपोर्ट ते लै जांदे ने दिल्ली के सब तो पहला साडी कुड़ी नूं देखे। उत्तों बाहरले मुंडे भी बड़े स्कीमी है। आ पिछे जे एक मुंडे ने अखबार च कढ़ाया कि कनेडा तो आए मुंडे लई कन्या दी लोड़ है ਵਿਆਹ ਛੇਤੀ।
2: ਫਿਰ
3: ਵਿਆਹ ਤੋਂ ਦੋ ਤਿੰਨ ਮਹੀਨੇ ਬਾਅਦ ਪਤਾ ਲੱਗਿਆ ਵੀ ਉਹ ਤਾਂ ਕੈਨੇਡਾ ਚੋਂ ਕੱਢਿਆ ਹੋਇਆ ਵਾਪਸ ਜਾ ਹੀ ਨਹੀਂ ਸਕਦਾ, ਤੇ ਕੁੜੀ ਦੇ ਘਰਦਿਆਂ ਨੇ ਪੰਚਾਇਤ ਇਕੱਠੀ ਕਰ ਲਈ ਤੇ ਕਾਕਾ ਤੂੰ ਸਾਡੇ ਨਾਲ ਧੋਖਾ ਕੀਤਾ ਹੈ, ਅਖਬਾਰ ਚ ਕੁਛ ਹੋਰ ਕਹਿੰਦਾ ਸੀ ਤੇ ਨਿਕਲਿਆ ਕੁਛ ਹੋਰ।
2: ਫਿਰ ਮੁੰਡਾ ਕੀ ਕਹਿੰਦਾ?
3: ਮੁੰਡੇ ਨੇ ਕੀ ਕਹਿਣਾ ਸੀ? ਮੁੰਡਾ ਅਖਬਾਰ ਚੱਕ ਲਿਆ, ਕਹਿੰਦਾ ਆਹ ਦੇਖੋ ਮੈਂ ਅਖਬਾਰ ਚ ਸਾਫ਼ ਸਾਫ਼ ਲਿਖਿਆ ਵੀ ਕੈਨੇਡਾ ਤੋਂ ਆਏ ਮੁੰਡੇ ਲਈ ਕੰਨਿਆਂ ਦੀ ਲੋੜ ਹੈ। ਜਾਣ ਬਾਰੇ ਤਾਂ ਨੀ ਕੋਈ ਗੱਲ ਹੋਈ? ਤੇ ਅਮਰੀਕਾ ਦੇ ਮੁੰਡਿਆਂ ਨੂੰ ਤਾਂ ਰਿਸ਼ਤੇ ਕਰਨ ਵੇਲੇ ਕੁੜੀ ਵਾਲੇ ਉਮਰਾਂ ਦਾ ਹਿਸਾਬ ਕਿਤਾਬ ਨੀ ਦੇਖਦੇ।
2: ਅੱਛਾ,
3: ਕੋਈ ਬੰਦਾ ਆਪਣੇ ਕਿਸੇ ਪੁਰਾਣੇ ਦੋਸਤ ਨੂੰ ਮਿਲਣ ਵਾਸਤੇ ਉਹਦੇ ਪਿੰਡ ਚਲਾ ਗਿਆ, ਜਾ ਕੇ ਉਹਨੇ ਪਿੰਡ ਆਪਣੇ ਦੋਸਤ ਦੇ ਘਰ ਦਾ ਰਾਹ ਪੁੱਛਿਆ।
2: ਫਿਰ
3: ਉਹ ਰਾਹ ਦੱਸਣ ਵਾਲਾ ਕਹਿੰਦਾ ਇੱਦਾਂ ਕਰੋ ਜੀ ਇੱਥੋਂ ਸੱਜੇ ਹੋ ਜਾਓ, ਅਗਲੀ ਗਲੀ ਤੋਂ ਖੱਬੇ ਮੁੜ ਕੇ ਜਿਹਨੂੰ ਮਰਜ਼ੀ ਪੁੱਛ ਲਿਓ ਕਿ 1/3 ਵਾਲਿਆਂ ਦੇ ਜਾਣਾ।
2: 1/3?
3: ਉਹ ਬੰਦਾ ਕਹਿੰਦਾ ਜੀ 1/3 ਇਹਨਾਂ ਦੇ ਘਰ ਦਾ ਨੰਬਰ ਹੈ। ਰਾਹ ਦੱਸਣ ਵਾਲਾ ਕਹਿੰਦਾ ਨਾ ਨਾ ਜੀ ਪਿੰਡਾਂ ਚ ਕਾਹਦੇ ਘਰ ਦੇ ਨੰਬਰ ਹੁੰਦੇ ਆ। ਉਹ ਕਹਿੰਦਾ ਫਿਰ 1/3 ਦਾ ਕੀ ਮਤਲਬ ਹੈ?
2: ਫਿਰ ਰਾਹ ਦੱਸਣ ਵਾਲਾ ਕੀ ਕਹਿੰਦਾ?
3: ਉਹ ਕਹਿੰਦਾ ਮਤਲਬ ਇਹ ਹੈ ਕਿ ਉਹਨਾਂ ਨੇ ਅਮਰੀਕਾ ਦੇ ਲਾਲਚ ਚ ਆ ਕੇ ਆਪਣੀ 20 ਸਾਲ ਦੀ ਕੁੜੀ ਦਾ 60 ਸਾਲ ਦੇ ਬੁੜੇ ਨਾਲ ਵਿਆਹ ਕਰਤਾ, ਤੇ ਕੁੜੀ ਦਾ ਪਹਿਲਾ ਵਿਆਹ ਸੀ, ਬੁੜੇ ਦਾ ਤੀਜਾ ਵਿਆਹ ਸੀ, ਇਸ ਕਰਕੇ ਉਹਨਾਂ ਨੂੰ 1/3 ਵਾਲੇ ਕਹਿਣ ਲੱਗ ਪਏ।
4: ਕਾਮੇਡੀ ਆਵਰ, ਕਾਮੇਡੀ ਆਵਰ, ਗੀਤ ਅਤੇ ਹਾਸੇ, ਗੀਤ ਅਤੇ ਹਾਸੇ, ਗੀਤ ਅਤੇ ਹਾਸੇ।

0: ਓਏ ਕੌਣ ਹੈ ਇੰਨਾ ਤੱਤਾ ਜਿਹੜਾ ਬਿੱਲ ਤੇ ਹੀ ਬਹਿ ਗਿਆ ਓਏ ਚੱਕ ਲਾ ਹੱਥ ਕਿਉਂ ਕੰਨ ਖਾਨਾ
1: ਨਾ ਰੁਕ ਇੱਕ ਮਿੰਟ ਮੈਂ ਵਹਿਨੀ ਆ ਕਿਹੜਾ ਹੈ ਚਤਰ ਸਿਆ ਇਹ ਤਾਂ ਆਪਣਾ ਅਮਰੀਕਾ ਵਾਲਾ ਭਾਨਾ ਹੈ
2: ਜਾ ਜਾ
0: ਬਾਲ ਤੈਨੂੰ ਵੀ ਜਾ ਚਾਚੇ ਜਾ ਜਾ ਜਾ ਓਏ ਜਾ ਯਾਰ
3: ਸ਼ੁਕਰ ਹੈ ਮੁੱਤਾਵਰ ਭਾਨਾ ਬੋਲਿਆ
0: ਮੈਨੂੰ ਸਮਝ ਨਹੀਂ ਆਉਂਦੀ ਅੱਜ ਬਾਹਰਲਿਆਂ ਦਾ ਸੰਗਲ ਕਿਹਨੇ ਖੋਲਿਆ
1: ਨਾ ਭਾਨਿਆ ਤੇਰੀ ਭਾਨੋ ਕਿੱਥੇ ਆ
0: ਜਾ ਜਾ ਜਾ ਅਮਰੀਕਾ
3: ਆਪ ਇੱਥੇ ਤੇ ਭਾਬੀ ਅਮਰੀਕਾ ਇਹ ਕੋਈ ਤਰੀਕਾ
0: ਜਾ ਜਾ ਜਾ ਅਸਲ ਚ ਭਾਨੋ ਤੇ ਜਵਾਕ ਹੋਣ ਵਾਲਾ ਸੀਗਾ ਉਹ ਤੇ ਆਉਂਦੀ ਸੀ ਫਿਰ ਮੇਰਾ ਹੀ ਦਿਮਾਗ ਕੰਮ ਕੀਤਾ ਕਿ ਸਾਡੀ ਬੁੜੀ ਨੇ ਤਾਂ ਸਾਨੂੰ ਕੱਚੇ ਕੋਠੇ ਚ ਜੰਮ ਲਿਆ ਸੀ ਪਰ ਘੱਟੋ ਘੱਟ ਸਾਡਾ ਇੱਕ ਅੱਧਾ ਜਵਾਕ ਤਾਂ ਹੋ ਜਾਂਦਾ ਮੇਡ ਇਨ ਅਮਰੀਕਾ ਭਾਨਿਆ ਐ ਦੱਸ ਤੇਰਾ ਝੱਗਾ ਕਿਵੇਂ ਹੋਇਆ ਫੀਤਾ ਫੀਤਾ
2: ਕੀ ਦੱਸਾਂ ਚਾਚਾ ਯਾ ਯਾ ਯਾ ਜਮਾਨਾ ਬੜਾ ਗੰਦਾ ਐਵੇਂ ਪਿੰਡ ਵਾਲੇ ਟੋਬੇ ਕੋਲ ਪਾ ਲਿਆ ਪੰਗਾ
1: ਨਾ ਟੋਬੇ ਕੋਲ ਪਾ ਲਿਆ ਪੰਗਾ
2: ਜਾ ਜਾ ਜਾ ਮੈਂ ਖੜਾ ਸੀ ਸੜਕੋਂ ਪਰ ਉਧਰੋਂ ਆ ਗਈ ਮਰੂਤੀ ਕਾਰ ਵਿੱਚ ਸੀ ਉਹਦੇ ਚਾਰ ਸਵਾਰ ਮੈਨੂੰ ਪੁੱਛ ਲਿਆ ਪਾਣੀ ਵਿੱਚ ਦੀ ਲੰਘ ਜੂ ਕਾਰ ਮੈਂ ਕਿਹਾ ਜਾ ਜਾ ਜਾ ਕੱਢ ਲੋ ਲੰਘ ਜੂ ਪਾਰ
3: ਫਿਰ ਲੰਘ ਗਈ ਪਾਰ
2: ਜਾ ਜਾ ਜਾ ਮੈਨੂੰ ਕੀ ਪਤਾ ਸੀ ਤੁਹਾਡੇ ਇੰਡੀਆ ਦਾ ਹਿਸਾਬ ਵੀ ਇੱਥੇ ਸੜਕ ਤੇ ਟੋਬੇ ਦਾ ਇੱਕੋ ਲੈਵਲ ਪਾਣੀ ਫਿਰਦਾ ਸੀਗਾ ਬਾਹਰ
1: ਨਾ ਫੇਰ
2: ਫੇਰ ਕੀ ਉਹਨਾਂ ਨੇ ਪਾਇਆ ਗੇਰ ਤੇ ਖਿੱਚਤੀ ਕਾਰ
0: ਓਏ ਗੱਲ ਵੀ ਮੁਕਾ ਲੰਘ ਗਈ ਪਾਰ
2: ਸਵਾ ਲੰਘਣੀ ਸੀ ਪਾਰ ਕਾਰ ਤੇ ਡੁੱਬ ਗਈ ਅੱਧ ਵਿਚਕਾਰ
3: ਫੇਰ
2: ਫੇਰ ਕੀ ਉੱਥੇ ਮੱਚ ਗਈ ਹਾਹਾਕਾਰ ਦਸ ਬੰਦਿਆਂ ਨੇ ਕੱਢੇ ਬਾਹਰ ਕੁੱਟ ਕੁੱਟ ਕੇ ਮੇਰਾ ਮੱਦੂ ਬੰਨਤਾ ਸਾਰਿਆਂ ਨੇ ਨਿਕਲਦੇ ਸਾਰ ਕਹਿੰਦੇ ਤੂੰ ਤਾਂ ਕਹਿੰਦਾ ਸੀ ਕੱਢ ਲੋ ਲੰਘ ਜੂਗੀ ਪਰ ਸਾਡੀ ਤਾਂ ਨੀ ਲੰਘੀ ਮੈਂ ਕਿਹਾ ਸਮਝ ਹੀ ਨੀ ਆਉਂਦੀ ਦੋ ਕੁ ਮਿੰਟ ਪਹਿਲਾਂ ਦੋ ਬੱਚਕਾਂ ਤਾਂ ਲੰਘੀਆਂ ਸੀ ਛੋਟੀ ਕਾਰ ਪਤਾ ਨੀ ਕਿਉਂ ਨੀ ਲੰਘੀ
4: ਹਾਰਮਨ ਰੇਡੀਓ 24/7
5: ਵੈਰ ਬੁਰਾ ਹੁੰਦਾ ਏ ਨਿਹੋਲੇ ਸੱਪ ਦਾ ਦਰਾ ਮੂਰੇ ਰੱਖੀਏ ਨਾ ਬੂਟਾ ਅੱਗ ਦਾ ਸੱਤ ਵਿੱਚ ਖੜ ਕੇ ਨੀ ਉੱਚਾ ਬੋਲੀ ਦਾ ਪਤਾ ਹੋਵੇ ਕਿਸੇ ਦਾ ਨੀ ਭੇਦ

0: ਜਿਵੇਂ ਉੱਚੀਆਂ ਬਿਲਡਿੰਗਾਂ ਅਮਰੀਕਾ ਦੀ ਨਿਸ਼ਾਨੀ ਹੈ, ਇਲੈਕਟ੍ਰੋਨਿਕਸ ਚੀਜ਼ਾਂ ਬਣਾਉਣ ਵਿੱਚ ਜਾਪਾਨ ਮੋਹਰੀ ਹੈ, ਤੇ ਲੰਬੀ ਦੀਵਾਰ ਜਿਹੜੀ ਉਹ ਚੀਨ ਦੀ ਨਿਸ਼ਾਨੀ ਹੈ। ਤੇ ਆਪਣੇ ਦੇਸ਼ ਦੀਆਂ ਕਿਹੜੀਆਂ ਨਿਸ਼ਾਨੀਆਂ?
1: ਆਪਣੇ ਦੇਸ਼ ਦੀ ਇੱਕ ਨਹੀਂ, ਲੱਖਾਂ ਨਿਸ਼ਾਨੀਆਂ ਨੇ।
0: ਕਿਹੜੀਆਂ ਕਿਹੜੀਆਂ?
1: ਲੈ ਸੁਣ।

0: ਆਸਟ੍ਰੇਲੀਆ ਦੇ ਬ੍ਰਿਸਬੇਨ ਚੋ। ਓ ਆਜੋ ਆਜੋ ਤਾਇਆ ਜੀ, ਵੈਲਕਮ।
1: ਤਾਇਆ ਅੱਜ ਰਾਤ ਤਾਂ ਸਾਡੇ ਕੋਲ ਹੀ ਰਹਿਣਾ ਪਊ ਤੁਹਾਨੂੰ।
0: ਓ ਮੈਂ ਆ ਤਾਂ ਗਿਆ, ਮੈਂ ਤਾਂ ਨੀਂਦ ਇੰਡੀਆ ਵਾਲੇ ਗੱਦੇ ਤੇ ਆਉਂਦੀ ਆ। ਇਥੋਂ ਕਿਥੋਂ ਮਿਲੂ ਇੰਡੀਆ ਵਾਲੇ ਗੱਦੇ?
1: ਲੋ ਤਾਇਆ, ਆਪਾਂ ਲੈ ਆਉਂਦੇ ਇੰਡੀਆ ਵਾਲੇ ਗੱਦੇ ਪੰਜਾਬੀ ਫਰਨੀਚਰ ਤੋਂ।
0: ਪੰਜਾਬੀ ਫਰਨੀਚਰ?
1: ਜੀ ਹਾਂ, ਪੰਜਾਬੀ ਫਰਨੀਚਰ ਇਥੋਂ ਮਿਲਦਾ ਸਾਰਾ ਇੰਡੀਅਨ ਫਰਨੀਚਰ। ਜੋ ਵੀ ਤੁਹਾਨੂੰ ਚਾਹੀਦਾ ਸਭ ਇਥੋਂ ਮਿਲੂ।
0: ਮੰਜੇ, ਧਾਰਮਿਕ ਫੋਟੋਆਂ, ਚਾਦਰਾਂ, ਸਾਈਕਲ, ਚੁੱਲ੍ਹੇ, ਦਾਤੀਆਂ, ਰੰਬੇ, ਕਈ ਸਭ ਕੁਝ ਇਥੋਂ ਮਿਲੂ ਤਾਇਆ ਜੀ।
1: ਲਾਇਆ ਤਾਂ ਤੂੰ ਮੇਰੀ ਟੈਂਸ਼ਨ ਹੀ ਦੂਰ ਕਰਤੀ। ਨਾਲੇ ਤੇਰੀ ਤਾਈ ਕਹਿੰਦੀ ਸੀ ਵੀ ਪਤਾ ਕਰੀ ਇੰਡੀਅਨ ਬੋਕਸ ਬੈਡ ਦਾ, ਉਹਨੂੰ ਵਾਲਾ ਫਿਕਰ ਲੱਗਾ ਰਹਿੰਦਾ ਲੀੜੇ ਲੱਤੇ ਸਾਂਭਣ ਦਾ।
0: ਲਿਆ ਫਿਰ ਪਤਾ ਲਿਖਾ ਫਿਰ ਪੰਜਾਬੀ ਫਰਨੀਚਰ ਦਾ।
1: ਲਿਖੋ ਫਿਰ 2A 130 ਕਿੰਗਸਟਨ ਰੋਡ, ਅੰਡਰਵੁੱਡ, ਬ੍ਰਿਸਬੇਨ। ਆ ਕਾਲ ਕਰ ਲਿਓ ਤਾਇਆ ਜੀ 0404000536 ਤੇ। ਵੈਬਸਾਈਟ ਹੈ ਜੀ punjabifurniture.com.au।
0: ਨਵੀਂ ਅਪਡੇਸ਼ਨ ਦੇ ਲਈ ਫਾਲੋ ਕਰੋ ਫੇਸਬੁੱਕ ਪੇਜ ਨੂੰ @ ਪੰਜਾਬੀ ਫਰਨੀਚਰ।
2: ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ, ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428895564।
3: ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੀ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ। ਅਕਾਊਂਟਸ @harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
4: ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਹਰਮਨ ਰੇਡੀਓ।
5: ਮੁਆਫ਼ੀ ਚਾਹੁੰਦੇ ਹਾਂ ਕਿ ਅੱਜ ਅਸੀਂ ਇਸ ਘੰਟੇ ਦਾ ਖ਼ਬਰਾਂ ਦਾ ਬੁਲੇਟਿਨ ਤਕਨੀਕੀ ਕਾਰਨਾਂ ਕਰਕੇ ਪੇਸ਼ ਨਹੀਂ ਕਰ ਸਕੇ।
4: ਪਹਿਲਾ ਪੰਜਾਬੀ ਰੇਡੀਓ, ਹਰਮਨ ਰੇਡੀਓ।

0: Carmen Radio 24/7।
1: ਤੁਹਾਡੀ ਜ਼ਿੰਦਗੀ ਇਹੋ ਜਿਹੀ ਹੀ ਹੁੰਦੀ ਹੈ ਜਿਸ ਤਰ੍ਹਾਂ ਤੁਹਾਡੇ ਵਿਚਾਰ ਇਸ ਨੂੰ ਬਣਾਉਂਦੇ ਹਨ।
2: ਕਨਫਿਊਸ਼ੀਅਸ, ਇੱਕ ਚਾਈਨੀਜ਼ ਫਿਲਾਸਫਰ। ਇਹੋ ਜਿਹੇ ਅਣਮੁੱਲੇ ਵਿਚਾਰਾਂ ਦੇ ਲਈ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।

0: ਹਾਵੇ ਅਤੇ ਅਖਾਣ ਸਾਡੀ ਅਮੀਰ ਸਭਿਅਤਾ ਦੀਆਂ ਨਿਸ਼ਾਨੀਆਂ। ਇੱਕ ਤਾਂ ਕਮਲੀ, ਦੂਜਾ ਪੈ ਗਈ ਸਿਵਿਆਂ ਦੇ ਰਾਹ।
1: ਇਸ ਦਾ ਮਤਲਬ ਹੈ ਕਿ ਜਦੋਂ ਕੋਈ ਬੰਦਾ ਕਿਸੇ ਇੱਕ ਕੰਮ ਦੇ ਯੋਗ ਨਾ ਹੋਵੇ, ਪਰੰਤੂ ਉਸ ਨੂੰ ਅੱਗੇ ਉਸ ਤੋਂ ਵੀ ਮੁਸ਼ਕਿਲ ਕੰਮ ਕਰਨਾ ਪੈ ਜਾਵੇ।
0: ਮੁਹਾਵੇ ਅਤੇ ਅਖਾਣ ਸਾਡੀ ਅਮੀਰ ਸਭਿਅਤਾ ਦੀਆਂ ਨਿਸ਼ਾਨੀਆਂ। ਹਰਮਨ ਰੇਡੀ ਆਸਟ੍ਰੇਲੀਆ ਆਸਟ੍ਰੇਲੀਆ ਆਸਟ੍ਰੇਲੀਆ ਆਸਟ੍ਰੇਲੀਆ
2: ਸੋਹਣਾ ਸੁਨੱਖਾ ਉੱਚਾ ਲੰਮਾ ਮੁੰਡੀਆਂ ਮੁੱਛਾਂ ਵਾਲਾ ਮਿਰਜਾ ਸਾਹਿਬਾਂ ਨੂੰ ਲੈਣ ਵਾਸਤੇ ਆਉਂਦਾ ਤੇ ਸਾਹਿਬਾਂ ਮਿਰਜੇ ਦੀ ਕਮਜ਼ੋਰ ਬੱਚੀ ਨੂੰ ਨਿੰਦ ਦਿੰਦੀ ਆ। ਹਰਖ ਦਾ ਮਾਰਿਆ ਮਿਰਜਾ ਸਾਹਿਬਾਂ ਦੇ ਮੂਹਰੇ ਆਪਦੀ ਬੱਕੀ ਦੀਆਂ ਇਉਂ ਸਿਫਤਾਂ ਕਰਦਾ ਆ।

जेड़े गै हिटेरा ओ लैदा चामले फिरदे आ लुटा खुआले लैदा ते रजे हुई शराब ना गड्डियां चलाउण वाले लैदा ते बंदा बचिया ही रवे चंगा ता जी माहौल वाकई बहुत खराब हो जांदा हुण जिस तरीके दे नाल पंजाब दा माहौल बनिया वा उस हिसाब नाल ते डर लगदा बाला पैसा ना होवे फेर ही कोई डर बाला पैसा जेड़ा ना ओ जिदा गुड़ ज्यादा होवे ते मक्खियां आउंदियां उड़ियां ही ते गुड़ ही साफ दा होवे ते मक्खी कोई नहीं वड़दी पैसा ज्यादा जेड़ा ए दुनिया दे विच जो इहदी चर्चा चली जांदी वे तो पैसा ज्यादा दुनिया पै ही मगरी जांदी जी सही गल है पहला तो पैसे इन्ने हुंदे सी दुनिया तो कोई तकड़े अमीर भी हुंदे सी कोई इदा नहीं सी हुंदा धमकियां आ जानियां पैसे मंग लैने उदों अमीर भी बड़ा सोहना जिंदगी जी रहा सी ते गरीब भी हुण ते अमीर की गरीब की जिथे पता लग जांदा पैसा आ गया तो उहनूं धमकी मिल जांदी वी इन्ने पैसे दे दे नहीं ते तैनूं ते तेरे परिवार नूं मार देंगे इह तां काम चलदा ही बाला वा जिहड़े बंदे दे उह कहिंदे ना शेर दे या शेरनी दे मूंह नूं खून लग जावे ते फिर उह कतल या वो फिर ए कमा दे विच पई रहिंदी है ते इह हाल इहनां दा शेर ते चलो नहीं कह सकदे शेर दी बहादुरी कुछ होर आ ए मतलब इन्हां दी हाल ओ आ वी इक वार जदों तेरे वर्गे ने पैसे कोई देते मगरों फिर ए उहनां पहलां तो उहदे कोल चंगे खांदे फिर होर किसे दे हथ खुल जांदा फिर जिवें इक बंदा किसे नूं छेड़ देवे कोई तुरी जांदी राह जांदी बीबी नूं ते बीबी कवे कुछ ना ते फिर दहां नूं छेड़ दे मगरों ये एक ने चौंडे चके होने ते मगरों छेड़ दे नहीं बस च मैं बैठा ते मोरे कुड़ी बैठी ते मगर मुंडा जिहा बैठा ਉਹਦੇ ਦਾ ਢੋਹ ਲਾਈ ਹੋਈ ਉਹਦੇ ਹੁਣ ਵਾਲ ਆ ਜਿਹੜੇ ਉਹ ਜਿੱਥੇ ਹੱਥ ਜਿਹਾ ਰੱਖਦੇ ਆ ਆਪਾਂ ਬੱਸ ਦੀਆਂ ਸੀਟਾਂ ਦੇ ਉਹਦੇ ਹੱਥ ਰੱਖੇ ਤੇ ਉਹਨੇ ਤਾਂ ਵਾਲ ਜਿਹਾ ਝਿੜਕਾ ਕੇ ਤੇ ਪਰਾਂ ਨੂੰ ਛੱਡ ਦੇ ਤੇ ਉਹਦੇ ਹੱਥ ਆ ਗਏ ਤੇ ਹੋਰ ਨਹੀਂ ਤੇ ਵਾਲਾਂ ਦੇ ਹੱਥ ਨਾ ਫੇਰਨ ਲੱਗ ਗਿਆ ਅੱਛਾ ਉਹਨੇ ਸਮਝ ਆਉਣਾ ਤਾਂ ਜਾਣ ਕੇ ਸਿੱਟਿਆ ਵੀ ਸ਼ਾਇਦ ਉਹ ਇੰਪ੍ਰੈਸ ਹੋਈ ਆ ਨਹੀਂ ਉਹ ਤਾਂ ਫਿਰ ਪ੍ਰੈਸ ਹੋਣੀ ਚੰਗੀ ਤਰ੍ਹਾਂ ਕੀਤਾ ਫੇਰਨ ਲੱਗ ਪਿਆ ਉਹਨੂੰ ਪਤਾ ਲੱਗ ਗਿਆ ਉੱਠ ਕੇ ਖੜੀ ਹੋ ਗਈ ਉਹ ਵੀ ਮਤਲਬ ਗੁੱਸੇ ਖੋਰੀ ਸੀ ਬਾਲੀ ਤੇ ਗੱਲਾਂ ਤੋਂ ਲੱਗਦਾ ਫਰੈਂਡ ਫਰੂੰਡ ਉਹਨੇ ਵੀ ਚੰਗੇ ਬਣਾਏ ਸੀ ਤੇ ਚੰਗੀਆਂ ਗਾਲਾਂ ਉਹਨੂੰ ਬਣਾਈਆਂ ਫਰੈਂਡ ਬਣਾਏ ਸੀ ਕਹਿੰਦਾ ਆਹੋ ਹੁਣ ਗੱਲਾਂ ਹੀ ਚਲੋ ਵੀ ਜਿਹੜੀ ਬਾਲੀ ਸ਼ਰੀਫ ਹੁੰਦੀ ਆ ਉਹ ਏਦਾਂ ਦੀਆਂ ਗਾਲਾਂ ਨੀ ਕੱਢਦੀ ਏਦਾਂ ਦੀਆਂ ਉਹਨੇ ਕੱਢੀਆਂ ਚਲੋ ਆਪਣੀ ਤੇ ਅਗਲੀ ਨੇ ਰੱਖਿਆ ਤੇ ਕਰਨੀ ਕਰਨੀ ਆ ਇਹਦਾ ਮਤਲਬ ਇਹ ਨੀ ਵੀ ਕੋਈ ਸ਼ਰੀਫ ਨੂੰ ਚੁੱਪ ਹੀ ਰਹਿਣਾ ਚਾਹੀਦਾ ਪਰ ਉਹ ਹੱਦੋਂ ਹੀ ਵੱਧ ਹੁਣ ਕਿਉਂ ਕਹਿੰਦੀ ਮਾਰ ਕੇ ਪਹਿਲਾਂ ਭੈਣ ਦੀਆਂ ਗਾਲਾਂ ਮਾਂ ਦੀਆਂ ਫਿਰ ਕਹਿੰਦੀ ਕਿਆ ਕੇ ਮੈਂ ਬਾਰੀ ਚੋਂ ਬਾਹਰ ਮਾਰਨਾ ਹੁਣ ਨਾ ਕੌਣ ਆ ਮੇਰੇ ਵਾਲਾਂ ਨੂੰ ਛੇੜਨ ਵਾਲਾ ਉਹ ਮੈਂ ਵਿੱਚ ਹੋ ਕੇ ਮੈਂ ਕੁੜੀ ਇਹਦੇ ਮਾਰਦਾ ਮੈਂ ਦੋ ਚਪੇੜਾ ਤੂੰ ਨਾ ਆਪਣਾ ਪਾਰਾ ਜਿਹੜਾ ਇਹ ਹੈ ਬਦਤਮੀਜ਼ ਆ ਦੋ ਤਿੰਨ ਚਪੇੜਾ ਮੈਂ ਸਿੱਟੀਆਂ ਉਹਦੇ ਤੇ ਮੈਂ ਨਾਲੇ ਉਹਨੂੰ ਅੱਖ ਵੀ ਮਾਰਤੀ ਵੀ ਹੁਣ ਮੇਰੇ ਤੋਂ ਜਿਹੜੀਆਂ ਖਾ ਲਿਆ ਮੈਂ ਫੇਰ ਵੀ ਸਾਰ ਨਾ ਮਾਰਨੀ ਹੈ ਇਹ ਸਭ ਨਾਲ ਦਿੱਤੀ ਹੋਈ ਇਹਨੇ ਕੁੱਟਣਾ ਵੀ ਬਾ ਤੇ ਉਹ ਅਗਲੀ ਜਿਹੜਾ ਆਇਆ ਬੱਸ ਅੱਡਾ ਉੱਥੇ ਉਤਰ ਗਈ ਤੇ ਮੈਨੂੰ ਕਹਿੰਦਾ ਤਾਇਆ ਤੂੰ ਮੈਨੂੰ ਬਚਾ ਲਿਆ ਨੀ ਤੇ ਬਲਾ ਨੇ ਮੈਨੂੰ ਛੱਡਣਾ ਨੀ ਤੇ ਮੈਂ ਤੂੰ ਕਿਉਂ ਵਾਲਾ ਹੱਥ ਮਾਰਦਾ ਫਿਰਦਾ ਵੀ ਤੈਨੂੰ ਇਸੇ ਨਕਲੀ ਲੈ ਦਿੰਦੇ ਵਾਲ ਹੱਥ ਮਾਰੀ ਜਾ ਮੂੰਹ ਤੇ ਸਿੱਟੀ ਜਾ ਤੇ ਤੂੰ ਕਿਹੜੇ ਚੱਕਰਾਂ ਚ ਪਿਆ ਵੀ ਸ਼ਾਦੀ ਵਿਆਹ ਤੂੰ ਕਰਾ ਆਪਦਾ ਐਵੇਂ ਕਿਸੇ ਦੇ ਵਾਲਾ ਹੱਥ ਮਾਰਦਾ ਫਿਰਦਾ ਚੰਗੀ ਗੱਲ ਨੀ ਤੇਰੇ ਲਈ ਵੀ ਮੈਂ ਜੁੱਤੀਆਂ ਤੋਂ ਲਿਆ ਤੈਨੂੰ ਬਚਾ ਇਸ ਕਰਕੇ ਕਿ ਇਹਨ ਤੇਰੀ ਝਾੜ ਚੁੰਬ ਕਰਨੀ ਵੀ ਬਹੁਤ ਸੀ ਤੇ ਹੋਰ ਆ ਦੀਪ ਅਰਗੇ ਇੱਦਾਂ ਦੇ ਮਲਕੀ ਕਰਕੇ ਇਕੱਠੇ ਹੋ ਗਏ ਉਹਨਾਂ ਕੁੱਟਣਾ ਸੀ ਮੈਨੂੰ ਤਾਂ ਪਾਵਾਂ ਘੱਟ ਹੱਥ ਹੀ ਦੋ ਚਾਰ ਜੇ ਬੜਾ ਹੀ ਮਾਰਨੀਆਂ ਤੇ ਮੈਂ ਕਿਹਾ ਤੇਰਾ ਭਲਾ ਕਰਨ ਦੇ ਲਈ ਨੀ ਇਹ ਕੀਤਾ ਮੈਂ ਤੈਨੂੰ ਸਮਝਾਉਣ ਲਈ ਵੀ ਕੀਤਾ ਵੀ ਕੋਈ ਵੀ ਜਨਾਨੀ ਕੋਈ ਵੀ ਔਰਤ ਭਾਵੇਂ ਕੋਈ ਚੰਗੀ ਆ ਤੇ ਭਾਵੇਂ ਮਾੜੀ ਆ ਉਹ ਕਹਿੰਦਾ ਮੈਂ ਤਾਂ ਸੋਚਿਆ ਵੀ ਤੋਰੇ ਫੇਰੇ ਵਾਲੀ ਹੋਊਗੀ ਜਾਂ ਕੁਛ ਵੀ ਉਹਨੇ ਗਲਤ ਮਲਤ ਬਥੇਰਾ ਕਿਹਾ ਮੈਂ ਕਿਹਾ ਵੀ ਤੋਰਾ ਫੇਰਾ ਇਹ ਤੁਹਾਡੇ ਮਨ ਦੀਆਂ ਵਹਿਮਾਂ ਹੁੰਦੀਆਂ ਔਰਤ ਭਾਵੇਂ ਕੋਈ ਚੰਗੀ ਆ ਤੇ ਚਾਹੇ ਮਾੜੀ ਆ ਚਾਹੇ ਘਰੇ ਰਹਿਣ ਵਾਲੀ ਆ ਚਾਹੇ ਦੁਨੀਆਂ ਘੁੰਮਣ ਵਾਲੀ ਆ ਔਰਤ ਨੂੰ ਆਪਣੀ ਇੱਜ਼ਤ ਪਿਆਰੀ ਹੁੰਦੀ ਇਹ ਥੋੜੀ ਵੀ ਕੋਈ ਰਾਹ ਜਾਂਦਾ
ਜੇ ਮੰਨ ਲਾ ਵੀ ਕੋਈ ਬਾਹਲੀ ਫਿਰ ਤੂੰ

0: हो गया मां रब गया ने चलो पंजा सताना को हुकम दी ये थोड़ी के तू वाला जात फेरेगा तो कहना आ जा आप चलिए मैं पिछे मछिया नु छड़ दिनी आ सदमा तू ही मैनु चंगा लबा जेड़ा मेरे वाला जात फेरदा एदा कोड़ा कर लो जिन्ना मर्जी को बंदा बद चलन क्यों ना होवे बद चलन मतलब कहना नहीं चाहिए मतलब हर एक बंदे दे अपने हिसाब किताब आ जिन्ना भी मर्जी होवे फिर तू मतलब थोड़ी भी कोई तीजा लल्लू फतू आऊगा तो कहना बांह फड़ी तुर पवा चलिए तुन कहना चल चलिए घूम आने आप मेला ऐदा नहीं हुंदा औरत चोन कर दी आ मनुख दी बंदे दी भी ये कि मेरी इज्जत मान रखूगा कि मैनू ये दुनिया तो बचाऊगा कि मैनू बनदा मानदान दऊगा कि मेनू खान पीन भी कुछ दऊगा कि ए मेनू समा दऊगा वो बहुत सोच दी ते थोड़ी पास बैठे कहना आ चलिए आज कल सही हाल थी थी तो पी एच डी औरतां ते पी एच डी तो कोई होर ही पुठिया कमां च पा लिया कर मैनू मेरा मतलब आ भी औरत जेड़ी आ इदां दे शिशोरे बंदे जेड़े कोई अखां मारन आले आ कोई बाणा हत्थ पाउण आले आ कोई किसे नूं गलत कोई शब्द बोलन आले आ जां कोई सीढ़ियां मारन आले इदां दे तो जुत्ती लाउंदियां अगलियां समझ गई आ औरत नूं ओह इंसान चाहिदा जिहड़ा ओहनूं इज्जत देवे भावां औरत कोई अपने करदार दी चंगी आ चाहे माड़ी आ ओहनूं इज्जत आला बंदा चाहिदा क्योंकि ओहदियां भी कुछ मजबूरियां होगियां जां ओहनूं भी दुनिया ने सताया ही ना हो ओहनूं भी दुनिया ने धोखा धड़ियां दित्तियां ही नहीं होवे भी सिर चढ़ के ही हो सकदी भी ओहनूं इंसान कोई चंगा लभा ही ना हो जिहड़े इंसान ओह बदलदी बदलदी इस मकाम ते पहुंच गया कि हाल तो दी ओ हो गई आ ना ओ मतलब ओ दी आदत बन गई कि इंसानां नूं बदलदे रहना शुरुआत ओ दी भी किसे चंगे इंसान तो चंगे भावना तो होई ओ बंदा चंगा नहीं निकलिया तो ओदा मतलब ए हाल हो गया बंदे दी शुरुआत बंदे दी जड़ फड़नी चाहीदी आ कोई भी मां दे पेटों माड़ा या कोई बुरा नहीं हुंदा बुरे उन्हों लोग बना दिंदे आ जदों लोग उन्हों सता ही ना दिंदे आ ते फिर उदा हाल बुरा हो जांदा जी सही गल है जी ए तो गल तुहाडी सही है ते आ मैं भाजी दे मुंडे ने मैनूं खबर सुनाई परसों चौथ दी गल आ उह कहिंदा बई कोई जनानी सी ओहदा विआह हो गया पति ना ओहदी लड़ाई झगड़ा हो गया पति शराब शुरू पींदा सी जे तो मन नहीं करदा जे तो मन तो सारे उजोंदे उहने अपना जुली बैतरा चक्या ते पेक्यां ते चल गई पेक्यां ते खरे तो मां सी ते खरे प्यो इको ही सी ओह भी मर गया ते रह गई कल्ली नूं ते फिर दुनिया वड खाण नूं पैंदी आ ते कल्ले बंदे नूं ते छड़दा ही कोई नहीं हुण तो कहिंदे वी हाकी मेरा वा तूं हुंदा कौण आ कल्ले बंदे ते ओह कल्ले बंदे दे आंढी गुआंढी उहनां ने मतलब बुरियां अखां रखियां जां कह लो ओह भी भटक गई राहे ओह गलत कम्मां च पै गई
1: जी
0: पै गई ते ओह जिहड़े ऐदां उदां दे हुंदे लल्लू फतू ते रह गए उहनां नूं ते प्यार मुहब्बत नाल तो कोई लैणा देणा हुंदा नहीं उहनूं लगा वी मैनूं घरे प्यार मुहब्बत करदा फिर ओनू समझ लग गई भी प्यार मोहब्बत कोई नहीं हुंदा ओ फिर सर चढ़ के हो ही शरेआम गई है गलत कमां
1: जी अच्छा अच्छा
0: हो गई ते ओ बाद च ओहदे मन च आया चलो ए छड के जिंदगी जीए ओ पति ओ मनाउण मनाउण आया भी तू छड भी तू रुस के आई इत्थे हुण कल्ली आ तू इत्थे तेनू सताउणगी दुनिया ओहनू की पता भी सताउण छड के सताई बैठी आ ओन क्या भी आ तू मेरे नाल चल तू घर अपना अपना घर अपना ही हुंदा ओ चलेगी ओहदे नाल चलेगी ते ओ जो शराबी सी ओ फेर ओहनां गल्लां दे ते ओ उत्थे पिछे दिखी जाणा सी कोई रहा ही नहीं कोई उत्थे ही मित्र बेली मतलब आउण लग पै जां ला लो भी सदन ला लै ओहनूं जां कोई आउण लग पै जां रब जाणे भी मित्र बेली उत्थे आउण ओ बंदे नूं पता लग गया भी मेरे दे जाण तों मगरों ਪੰਚਾਇਤ ਦੀ ਪੰਚਾਇਤ ਆ ਜਾਂਦੀ ਓਹਨੂੰ ਮਤਲਬ ਗੁੱਸਾ ਚੜ ਗਿਆ ਤੇ ਓਹਨੇ ਓਹਦਾ ਆਪਣੇ ਯਾਰ ਬੇਲੀ ਸ਼ਰਾਬੀ ਹੋਰ ਲੱਲੂ ਫਤੂ ਇਕੱਠੇ ਕੀਤੇ ਓਹਨੂੰ ਰਾਹ ਮਤਲਬ ਦੁਪਹਿਰ ਨੂੰ ਸੁੱਤੀ ਰਾਵਾ ਗਲ ਘੁੱਟ ਕੇ ਓਹਨੂੰ ਮਾਰ ਕੇ ਤੇ ਟੋਆ ਪੱਟ ਕੇ ਤੇ ਉਸੇ ਘਰ ਦੇ ਵਿਚ ਦੱਬ ਦਿੱਤਾ
1: ਜੀ
0: ਚਾਰ ਪੰਜ ਜਾਣਿਆਂ ਨੂੰ ਜੀ ਪਰਸੋਂ ਚੌਥ ਦੀ ਖਬਰ ਦੱਬ ਦਿੱਤਾ ਤੇ ਉਹ ਹੁਣ ਜਿਹੜੇ ਬੰਦੇ ਦੀ ਇੱਛਾ ਹਲੇ ਜੀਣ ਦੀ ਆ ਜਿਹੜੇ ਬੰਦੇ ਦੀ ਇੱਛਾ ਹੋ ਸਕਦਾ ਸੁਧਰਨ ਦੀ ਆ ਜਿਹੜੇ ਬੰਦੇ ਦੀ ਇੱਛਾ ਜੀਵਨ ਨੂੰ ਮਤਲਬ ਠੋਕਰਾਂ ਤੋਂ ਗਾਂ ਅੱਗੇ ਵਧਣ ਦੀ ਉਹਦੀ ਇੱਛਾ ਤੇ ਉਹ ਰਹਿ ਗਈ ਨਾ ਜੀਣ ਦੀ ਉਹ ਭੂਤ ਬਣ ਕੇ ਜਾਂ ਆਤਮਾ ਬਣ ਕੇ ਕਹਿ ਲਓ ਵੀ ਉਹ ਕੱਲੇ ਕੱਲੇ ਦੇ ਚਪੇੜਾਂ ਮਾਰਦੀ ਰਹੀ ਰਾਤ ਨੂੰ ਚੰਗੀਆਂ ਉਹਨੇ ਮਤਲਬ ਪੰਜ ਸੱਤ ਸਾਲ ਉਹਦਾ ਨਾਲ ਨੁਕਸਾਨ ਕੀਤਾ ਉਹ ਕਦੇ ਕਿਸੇ ਨੂੰ ਦਿਖਾਉਣ ਲੱਗ ਪੈਣੀ ਕਦੇ ਕਿਸੇ ਦੇ ਗੋਲਾ ਘੁੱਟਣ ਲੱਗ ਪੈਣਾ ਉਹ ਬੜੇ ਪਰੇਸ਼ਾਨ ਹੋਏ
1: ਜੀ
0: ਉਹਨਾਂ ਸਾਰਿਆਂ ਨੇ ਇੱਕ ਦੂਜੇ ਨੂੰ ਗੱਲ ਕੀਤੀ ਵੀ ਮੈਨੂੰ ਤਾਂ ਭਾਈ ਜੀਣ ਦਿੰਦੀ ਨੀ ਉਹ ਜਿਹੜੀ ਆਪਾਂ ਮਾਰ ਕੇ ਸਿੱਟ ਲਈ ਆ ਉਹ ਦੂਸਰਾ ਕਵੇ ਵੀ ਤੁਹਾਡੇ ਨਾਲ ਹੁੰਦਾ ਮੈਂ ਦੱਸਿਆ ਨੀ ਮੇਰੇ ਤੇ ਆਪ ਇਹੀ ਹਾਲ ਆ ਤੀਜਾ ਕਹਿੰਦਾ ਮੇਰਾ ਵੀ ਚਾਰੇ ਕਹਿੰਦੇ ਵੀ ਸਾਨੂੰ ਤੇ ਜੀਣ ਨੀ ਦਿੰਦੀ ਉਹ ਕਹਿੰਦੇ ਵੀ ਉਹਦੀ ਫਿਰ ਗਤੀ ਨੀ ਹੋਈ ਕਿਉਂਕਿ ਆਪਾਂ ਤਾਂ ਨੱਪ ਦਿੱਤੀ ਹੱਕ ਤੇ ਬਣਦਾ ਸੀ ਇਹਨੂੰ ਲੂਹ ਕੇ ਸਾੜ ਕੇ ਤੇ ਰਾਖ ਗੰਗਾ ਜਵਾ ਦਿੰਦੇ ਤੇ ਇਹਦੀ ਗਤੀ ਹੁੰਦੀ ਆਪਾਂ ਦਫਨਾ ਦਿੱਤੀ ਦੱਬ ਦਿੱਤੀ ਇਹ ਗਲਤ ਆ ਉਹ ਕਹਿੰਦਾ ਕੁਛ ਹੋ ਗਿਆ ਹੁਣ ਪੱਟ ਕੇ ਇਹਦਾ ਕੀ ਕਰਨਾ ਹੁੰਦੇ ਟਾਈਮ ਹੋ ਗਿਆ ਹੁਣ ਕਿਹੜਾ ਇਹਨੂੰ ਪੰਗਾ ਲਾਊ ਪੰਡਿਤ ਤਾਂਤਰਿਕ ਜਿਹੜੇ ਹੁੰਦੇ ਇਹਨਾਂ ਨੂੰ ਪਤਾ ਹੁੰਦਾ ਭੂਤ ਪ੍ਰੇਤ ਭਜਾਉਣੇ ਕਿੱਦਾਂ
1: ਜੀ
0: ਉਹ ਇਕੱਠੇ ਹੋ ਗਏ ਤੇ ਇੱਕ ਤਾਂਤਰਿਕ ਲੱਭ ਲਿਆ ਮੇਰੇ ਹੈਗਾ ਆ ਮੇਰੇ ਹੈਗਾ ਤਾਂ ਮੈਂ ਦੱਸਦਾ ਤੈਨੂੰ ਮੇਰੇ ਹੈਗਾ ਕਿਉਂ ਉਹਨੂੰ ਕਹਿੰਦੇ ਵੀ ਸਾਨੂੰ ਭੂਤ ਸਤਾਉਂਦੀ ਆ ਵੀ ਰਾਤ ਨੂੰ ਸਾਨੂੰ ਸਾਰਿਆਂ ਨੂੰ ਸਤਾਉਂਦੀ ਉਹ ਜਿਹੜਾ ਤਾਂਤਰਿਕ ਸੀ ਉਹ ਕਹਿੰਦਾ ਵੀ ਪਹਿਲਾਂ ਤੇ ਗੱਲ ਦੱਸੋ ਹੋਈ ਕੀ ਆ ਐਵੇਂ ਕਿਸੇ ਨੂੰ ਭੂਤ ਚੜੇਲਾਂ ਸਤਾਉਂਦੀਆਂ ਨੇ ਵੀ ਤੁਹਾਨੂੰ ਇਕੱਲੇ ਇਕੱਲੇ ਨੂੰ ਸਤਾਉਂਦੀ ਆ ਕੋਈ ਨਾ ਕੋਈ ਗੱਲ ਹੋਈ ਹੋਣੀ ਉਹ ਫੇਰ ਕਹਿੰਦਾ ਵੀ ਦੱਸਣਾ ਕਹਿੰਦਾ ਦੱਸਣਾ ਤਾਂ ਪੈਣਾ ਹੀ ਆ ਫੇਰ ਹੀ ਹੱਲ ਮੈਂ ਕਰੂੰ ਉਹਦਾ ਹੱਲ ਕੀ ਕਰੂੰ ਉਹ ਦੱਸਦਾ ਕਹਿੰਦਾ ਇੱਦਾਂ ਇੱਦਾਂ ਕਰਦੀ ਸੀ ਮੇਰੀ ਤੇ ਇਹ ਮੇਰੇ ਯਾਰ ਬੇਲੀ ਆ ਉਹ ਹਟਦੀ ਨੀ ਗਲਤ ਕੰਮਾਂ ਤੋਂ ਦਹੀਂ ਮਾਰ ਕੇ ਤੇ ਟੋਆ ਭਰ ਕੇ ਦੱਬ ਦਿੱਤੀ ਉਹ ਕਹਿੰਦਾ ਵੀ ਇਹਦਾ ਤਾਂ ਫੇਰ ਇਲਾਜ ਇਹੀ ਕਰਨਾ ਪੈਣਾ ਸ਼ਾਂਤੀ ਸ਼ੁੰਤੀ ਦੇ ਲਈ ਹਵਨ ਹੁਮਨ ਜੋ ਵੀ ਉਹਨੇ ਕੀਤਾ ਉਹ ਸੀ ਮੇਰਿਆ ਗਿਆ ਤਾਂ ਤੇ ਉਹਨੂੰ ਬੜਾ ਬੁਰਾ ਲੱਗਾ ਵੀ ਇਹਨਾਂ ਤੇ ਸਹੁਰਿਆਂ ਨੇ ਆਪਦੀ ਕੁੜੀ ਕਰਦੀ ਮਾਰਤੀ ਤੇ ਪੁਲਿਸ ਵਾਲਿਆਂ ਨੂੰ ਕਹਿਤਾ ਕਿ ਉਦਾਂ ਮਰ ਗਈ ਆ ਜਾਂ ਲਾਪਤਾ ਹੋ ਗਈ ਉਹ ਲੱਭ ਲੁੱਭ ਕੇ ਥੱਕ ਹੈ ਲੱਭੇ ਨੇ ਕਿਸੇ ਨੂੰ ਲੜਾਈ ਝਗੜੇ ਦਾ ਬਿਨਾਂ ਪਤਾ ਉਹ ਆਂਢ ਗੁਆਂਢ ਵੀ ਉਦਾਂ ਦੇ ਕਿਸੇ ਨੇ ਪੁੱਛਦਾ ਸਮਝ ਨਹੀਂ ਕੀਤੀ ਪਿੰਡ ਵੀ ਪਛੜਿਆ ਉਹਨੇ ਪੁਲਿਸ ਵਾਲਿਆਂ ਨੂੰ ਦੱਸ ਦਿੱਤਾ ਪੁਲਿਸ ਵਾਲਿਆਂ ਦਾ ਲਾਭ ਹੋਊਗੀ ਕੋਈ ਪੰਡਿਤ ਤਾਂਤਰਿਕ ਦੀ ਉਹਨੂੰ ਕਿਹਾ ਵੀ ਇੱਦਾਂ ਇੱਦਾਂ ਬੰਦੇ ਆਏ ਆ ਤਿੰਨ ਚਾਰ ਜਾਣੇ ਦੋਸਤ ਕਹਿੰਦੇ ਵੀ ਅਸੀਂ ਬੁੜੀ ਮਾਰ ਕੇ ਨੱਪੀ ਆ ਘਰ ਦੇ ਵਿੱਚ ਉਹ ਫਿਰ ਪੁਲਿਸ ਵਾਲਿਆਂ ਨੇ ਗਹਿਰਾਈ ਨਾਲ ਲਿਆ ਵੀ ਇੱਦਾਂ ਇੱਦਾਂ ਤੇ ਲਾਪਤਾ ਇਹਨਾਂ ਦੀ ਕਰਦੀ ਦੀ ਰਿਪੋਰਟ ਲਿਖਾਈ ਸੀ ਇੰਨੇ ਸਾਲ ਪਹਿਲਾਂ ਤੇ ਇਹ ਕਹਿੰਦੇ ਮਾਰ ਕੇ ਦੱਬ ਦਿੱਤੀ ਉਹ ਕਹਿੰਦਾ ਕਿੱਥੇ ਦੱਬੀ ਉਹ ਕਹਿੰਦਾ ਇੱਦਾਂ ਘਰ ਦੇ ਵਿੱਚ ਦੱਬੀ ਉਹਨਾਂ ਨੇ ਵੱਡੇ ਅਫਸਰਾਂ ਨਾਲ ਗੱਲ ਕੀਤੀ ਤੇ ਉਹ ਅਫਸਰ ਆ ਕੇ ਤੇ ਉਹਨਾਂ ਨੇ ਫਿਰ ਉਹ ਥਾਂ ਪੱਟ ਲਿਆ ਪੱਟ ਕੇ ਤੇ ਉਹਦੀਆਂ ਹੱਡੀਆਂ ਨਿਕਲੀਆਂ ਤੇ ਉਹਨਾਂ ਨੇ ਡੀ ਐਨ ਏ ਕੀਤਾ ਤੇ ਉਹ ਕੁੜੀ ਉਹ ਹੀ ਨਿਕਲੀ ਜਿਹੜੀ ਉਹਦੀ ਘਰ ਦੀ ਲਾਪਤਾ ਸੀ ਫਿਰ ਉਹਨਾਂ ਨੇ ਸਬੂਤ ਸਬਾਤ ਇਕੱਠੇ ਕਰਦੇ ਫਿਰਦੇ ਹਲੇ ਵੀ ਖਰੇ ਫੜੇ ਗਏ ਪਤਾ ਨੀ ਰੱਬ ਜਾਣੇ ਫੜ ਹੋਣੇ ਆ ਉਹਨਾਂ ਨੇ ਉਹ ਚਾਰਾਂ ਦੇ ਹਲੇ ਪਰਚਾ ਕੀਤਾ ਕਿ ਨਹੀਂ ਯਾਰ ਭਜਨ ਬੜਾ ਤਾਜ਼ੀ ਖਬਰ ਹੀ ਆ ਉਹ ਹੁਣ ਹਾਏ ਕਮੋੜੇ ਕੇ ਆ ਗਏ ਭੂਤਦਾ ਕਰਕੇ ਅੱਛਾ ਉਹ ਸਤਾਉਂਦੀ ਆ ਉਹ ਫਿਰ ਜਿਹਨੂੰ ਮੈਂ ਅੱਗੇ ਵੀ ਦੱਸਿਆ ਵੀ ਜਿਹਦੀ ਇੱਛਾ ਪੂਰੀ ਨਹੀਂ ਹੋਈ ਇੱਛਾ ਅਧੂਰੀ ਰਹਿ ਗਈ ਉਹ ਆਪਣੀ ਇੱਛਾ ਦੀ ਪੂਰਤੀ ਤੋਂ ਬਿਨਾਂ ਆਤਮਾ ਕਿਤੇ ਜਾਂਦੀ ਨਹੀਂ ਆਤਮਾ ਉੱਥੇ ਰਹਿੰਦੀ ਕਿਸੇ ਨੂੰ ਤੁਸੀਂ ਜੀਣ ਹੀ ਨਹੀਂ ਦਿੱਤਾ ਉਹਦੀ ਇੱਛਾ ਹੀ ਨਹੀਂ ਉਹਦੀ ਇੱਛਾ ਜੀਣ ਦੀ ਆ ਤੇ ਤੁਸੀਂ ਉਹਨੂੰ ਮਾਰ ਦਿੱਤਾ ਇੱਛਾ ਤੇ ਉਹਦੀ ਵਿੱਚ ਹੀ ਰਹਿ ਗਈ ਨਾ ਤੇ ਫਿਰ ਉਹ ਮਤਲਬ ਜਿਹੜੀ ਨਿਆਈ ਮੋਤੀ ਉਹ ਤਾਂ ਫਿਰ ਉਹਨੂੰ ਤਾਂ ਫਿਰ ਭੂੰਬੜ ਤਰੇ ਹੋਣੇ ਹੋਣੇ
1: ਅੱਛਾ ਦੇਲਾ ਭੂਤਦਾ ਇਨਸਾਫ਼ ਲੈਂਦਾ ਹੀ
0: ਭੂਤ ਵੀ ਪੁੱਤ ਇਨਸਾਫ ਲੈਂਦੇ ਆ ਉਹ ਵੀ ਇੱਕ ਜੂਨ ਹੀ ਆ ਕੋੜ ਜਨਮ ਭੂਤ ਮਹਾਰਾਜ ਨੇ ਕਿਹਾ ਕਈ ਕਰੋੜਾਂ ਹੀ ਜਨਮ ਬੰਦਾ ਭੂਤ ਬਣਿਆ ਰਹਿੰਦਾ ਕਰੋੜਾਂ ਹੀ ਜਨਮ ਬਤਾਲ ਕੋਲਾ ਪੰਛੀ ਸਰਪ ਕੀ ਮਹਾਰਾਜ ਬਾਣੀ ਜੀ ਦੱਸਿਆ ਵੀ ਇਹ ਵੀ ਇੱਕ ਜੂਨ ਹੀ ਆ 84 ਲੱਖ ਜੂਨਾਂ ਦੇ ਵਿੱਚ ਕਈ ਜਨਮ ਬੰਦਾ ਇਹਦੇ ਚ ਭਟਕਦਾ ਇਸ ਜੂਨੀ ਚ ਭਟਕਦਾ ਇਹ ਵੀ ਇੱਕ 84 ਲੱਖ ਦੇ ਵਿੱਚ ਹੀ ਆਉਂਦੀ ਆ ਤੇ ਬਾਕੀ ਆਪਾਂ ਕਿਧਰ ਨੂੰ ਲੈ ਤੁਰੇ ਗੱਲ ਆਪਾਂ ਸਰੋਤਿਆਂ ਨੂੰ ਲਈਏ
1: ਜੀ
0: ਤੇ ਸਰੋਤਿਆਂ ਨੂੰ ਤਾਂ ਜੀ ਬੇਨਤੀ ਕਰਨੇ ਆ ਜੀ ਪ੍ਰੋਗਰਾਮ ਦੇ ਵਿੱਚ ਤੁਸੀਂ ਵੀ ਦੋਸਤੋ ਆਉਣਾ ਤੇ ਰਿਕੁਐਸਟ @harmanradio.com ਤੇ ਈਮੇਲ ਕਰ ਸਕਦੇ ਹੋ ਜਾਂ ਫਿਰ ਟੈਲੀਗ੍ਰਾਮ ਤੇ ਹਰਮਨ ਰੇਡੀਓ ਲਿਖ ਕੇ ਸਰਚ ਕਰਕੇ ਵੀ ਸੁਨੇਹਾ ਜਿਹੜਾ ਉਹ ਭੇਜ ਸਕਦੇ ਹੋ। ਲਵ ਗੀਤ ਲਾ ਮੇਰਾ ਪੁੱਤ ਚੰਗਾ ਜਾ ਕੋਈ ਮਲਗੇ ਚਕਮਾ ਜਾ ਗੀਤ ਚੱਕਦੇ ਮੇਰਾ ਪੁੱਤ ਜੇ ਲੋਤਾ।

बलाका नाई ने यगे दी धौण वढ़ती ही गाटा लाता ही उसतरे दे नाल क्योंकि वो यगा वो तो शेप करवांदा हुंदा सी उन पकी शेप कर दी गदारियां भी बंदे नूं लै पैंदियां जी सच पुछे जी सही गल ताया जी। तो लो जी इधर ताया जी भाई हरविंदर भाजी मोगे वाले पहुंचे ने ओ बोले हरविंदर सिंह जी आ भाई आ जा आ जा। सत श्री अकाल ताया जी ताया बिशन सिंह ताजपुरी आ मनदीप वीर जी मलकीत मीतू ते समूह ताजपुर दे स्रोतिया नूं ताजपुर ते समूह हरमन दे स्रोतिया नूं सत श्री अकाल मिलके नूं सत श्री अकाल सत श्री अकाल भाई सत श्री अकाल। आ जावे मोगा पिंड घोलिया दे दीपे घोलिए दे पिंड दा सरदार घोलिया पिंड दा सरदार नी अड़ियो घोलिया पिंड दा सरदार हो डांगा नी चकदा अड़ियो चकदा तलवार नी अड़ियो घोलिए पिंड दा सरदार नी अड़ियो घोलिए पिंड दा सरदार नी अड़ियो टीवी ना देखे अड़ियो रेडियो ना सुनिए अड़िए पढ़दा अखबार नी अड़ियो घोलिए पिंड दा सरदार नी अड़ियो घोलिए पिंड दा सरदार नी अड़ियो। आगे भेजी घोलिए पिंड दी तस्वीर भेजी आ घोलिए पिंड दी ताया जी ओदा वीडियो भेजी मैनूं लगदा के टिकटॉक दी मनसू वर्गा की करदा भाई ताया जी नजारे पूरे लेंदे एनू कहिंदे लोर एनू कहिंदे इश्के दी खमारी आइदा पहला पाउंदे हुंदे भंगड़ा जिदा पाउंदे आए हाय इन्हां नूं चाह बड़ा केड़ी गल दा ਕਿਹੜੀ ਗੱਲ ਦਾ ਵੀ ਸ਼ਾਮਾਂ ਨੂੰ ਸ਼ਰਾਬ ਮਿਲਣੀ ਆ ਤੇ ਤੂੰ ਇਸ ਗੱਲ ਦਾ ਉਹਨਾਂ ਦੀ ਭਾਵਨਾ ਨੀ ਸਮਝ ਰਿਹਾ ਪਿੱਛੇ ਵੇਖ ਲੈਂਟਰ ਪੈਣ ਡਿਆ ਕਿ ਨਹੀਂ ਹਾਂਜੀ ਮਾਲਕ ਨੇ ਇਹਨਾਂ ਨਾਲ ਗੱਲ ਕੀਤੀ ਆ ਵੀ ਅੱਜ ਪੁੱਤ ਤੁਹਾਨੂੰ ਬਲੈਕ ਲੈਵਲ ਪਿਆਉਣੀ ਆ ਤੇ ਐਵੇਂ ਨੀ ਇਹ ਨੱਚਦੇ ਫਿਰਦੇ ਲੈਂਟਰ ਨਾ ਪੈਂਦਾ ਹੁੰਦਾ ਇੱਟਾਂ ਲੱਗਦੀਆਂ ਹੁੰਦੀਆਂ ਤੇ ਇਹਨਾਂ ਦੇ ਮੂੰਹ ਵੇਖਣ ਵਾਲੇ ਸੀ ਇਹ ਤੇ ਕਹਿੰਦੇ ਵੀ ਤੁਹਾਡੇ ਨਾਲੋਂ ਜਿਆਦਾ ਚਾਹ ਲੈਂਟਰ ਦਾ ਸਾਨੂੰ ਆ ਸਾਨੂੰ 6 ਮਹੀਨੇ ਹੋ ਗਏ ਉਡੀਕਦੇ ਹਨ ਵੀ ਕਦੋਂ ਤੁਹਾਡੇ ਲੈਂਟਰ ਪੈਣਾ ਉਹਨੇ ਵੀ ਫਿਰ ਵਾਅਦਾ ਕੀਤਾ ਸੀ ਵੀ ਦਾਰੂ ਟੋਪ ਦੀ ਪਿਆਉਣੀ ਆ ਤੇ ਇਹਨਾਂ ਦਾ ਵੇ ਚਾਹ ਉਹ ਅੜਕਿਆ ਨੀ ਗਿਆ ਦਾਰੂ ਵਾਲੇ ਕੀੜੇ ਅੰਦਰ ਨੂੰ ਜਿੰਦਾਬਾਦ ਕਹਿ ਰਿਹਾ ਤੇ ਜਿੰਦਾਬਾਦ ਰਹਿਣ ਬਿਲੋ ਯਾਰੀਆਂ ਜਿਹਦਾ ਕਰਕੇ ਜਿਉਂਦਾ ਯਾਰੀਆਂ ਅੱਛਾ ਇਹ ਆ ਤੁਸੀਂ ਬੜੀ ਛੇਤੀ ਗੱਲ ਫੜੀ ਉਹ ਤੇ ਚਿਹਰਾ ਦੇਖ ਕੇ ਮੈਂ ਦੱਸ ਦਿੰਦਾ ਅੰਦਰ ਭਾਵਨਾ ਕੀ ਚੱਲਦੀ ਆ ਫਿਰ ਆਲਾ ਦੁਆਲਾ ਵੇਖਣਾ ਪੈਂਦਾ ਯਸੂਸਾਂ ਵਾਂਗੂ ਵੀ ਆਲਾ ਦੁਆਲਾ ਕੀ ਕਹਿ ਰਿਹਾ ਉਹ ਤਾਂ ਆਵਾਜ਼ਾਂ ਮਾਰ ਮਾਰ ਕਹਿ ਰਿਹਾ ਵੀ ਅੱਜ ਪੀਣੀ ਆ ਸਰਦਾਰਾ ਅੱਜ ਕੁੱਟ ਪੀਣੀ ਆ ਮਿਲਗੀਤ ਗੀਤ ਇਹ ਆਪਾਂ ਇਹਨਾਂ ਗੱਭਰੂਆਂ ਨੂੰ ਇਹਨਾਂ ਦੀ ਜਿਹੜੀ ਆ ਇਹਨਾਂ ਦੀ ਭਾਵਨਾ ਦੇਖ ਕੇ ਇਹਨਾਂ ਦਾ ਜੋ ਜੋਸ਼ ਵੇਖ ਕੇ ਜੋ ਇਹਨਾਂ ਦਾ ਜਜ਼ਬਾ ਦੇਖ ਕੇ ਗੀਤ ਫਿਰ ਆਪਾਂ ਇਹ ਸੁਣਾ ਦਈਏ ਫਿਰ ਸੁਣਾ ਦਈਏ।

मोहाली विच नी लै भी मलकीत लवा एले वाली फीलिंग लै बहुत सोहना एदा भंगड़ा मुंडे दा बहुत सोहना मुंडे दोनों ने बहुत चंगा पाया है ते ए गीत ही भाजी सुना दांगे जे गीत मैं लगता भाजी पसंद है तो आप गीत ही चला दांगे गीत ही चला दांगे गीत भी सुना देने अगे गीत अपन चला वाले लाया उदो ही सुना देने कोई गल नहीं गीत भी ते भाई नगेंद्र सिंह जी भी ताया जी पहुंच चुके ने लै वे मोगा मोगा होया पिया जिन्ना प्यार सानू मोगे तो मिलिया उन्ना मैं लगता होर किसी शहर तो मिलिया ही नहीं मोगा चढ़ाई जा भी इस वेले मोहब्बत प्यार दे विच मोगा नंबर वल ते जान डिया ही वाह सुनिया वाह सदके ए तो वड्डे भाई साहब जी साडे कहिंदे वाहिगुरु जी वाहिगुरु जी। अच्छा मैं पढ़दा वा तू ना पढ़ फेले पर हो क्योंकि भाई साहब जी ने फिर इस गल का यो करना कि दो तीन दिन आए नहीं कथाकार ताया जी लो जी मैनू कथाकार बनाता मैं किसे कथा करता रहा भाई साहब जी कथाकार दी मन दी भावना बहुत पवित्र होंदी साडी हले नहीं साहब सुरोते मनदीप मलकीत नू सति श्री अकाल सति श्री अकाल जी सति श्री अकाल मलकीत मुंह च घुंगड़ियां पाईयां प्यारियो दिन मंगलवार सुखा ते खुशियां वाला ही आया होगा शुक्रिया मालिक दा महाराज दा शुक्रिया मनाउंदे आ विचार उन्होंने भेजा कोई भी काम शुरू करो पहला दो मिनट वाहेगुरु जरूर कह लिया करो वाहेगुरु वाहेगुरु मलकीत क्या करो तुहाडे मुंह च सदा गालां ही रहिंदियां आखो जी कहिंदे अरदास करिए फिर कार्ज समझो जी रास क्योंकि आखो जी फिर करो अरदास जी फिर कार जाओ समझो रास जी वाहेगुरु जी नवाणा मोगा बेदी नगर तू हां भाई साहब जी मोगे ते बेदी नगर तू जी जाना हो चाह पानी पीनी तुसी जा सकदे कहिंदे वी इटली वाले हुण ते इस वेले इटली वाले वजदे आ गाणा लभ गया होगा कहिंदे मलकीत लब्भा गाणा मलकीत नूं अपना आप नहीं भाई साहब जी लब्भा ते गाणा इहनूं की लभ लैणा पॉडकास्ट कहिंदे भेज दिया करो पॉडकास्ट ते भाई साहब जी रोज पाउने असीं किथे हवा च बह जांदा होणा नहीं ताया जी जरूर मैं पा के जाणा रोज और अच्छा पाया करो पुत पॉडकास्ट जरूरी आ सब तो जरूरी पॉडकास्ट ही आ क्योंकि जेड़ा पॉडकास्ट आ ओ फिर जेड़ा कोई कह लो भी नहीं भी सुन सकिया ओ भी कोई गाना गुफ्तगू सुन लेंदा होर पॉडकास्ट दा कोई बड़ा फायदा तो नहीं गा यही फायदा है ना भी जेड़ा बंदा नहीं सुन सके जिदा भाई साहब जी दो दिन मेनू पक्का पता भी नहीं उठाया होना जा उठे होणगे ते किसे होर आ रहे लग गए होणगे या प्रभु परमेश्वर ना प्रीत लागी होगी ते असीं बहुत तुहानू याद कीता भाई साहब जी दिल दी भावना साडी तुहाडे नाल ही रही है तुसीं ते सुते उठे नहीं जां तुसीं बिजी हो गए हो जां कोई भी कार्ज हो असी भावना नहीं मिटन दी असि बहुत उदास रहे हैं दिन चार दिन तुम तो मैं देखे नहीं उदास देखा मैं तेन सीना चीर के विखा दवा पिया दे मैं उदास बैठा तो मुंह तो पता लग जा पुत मुंह आम जा करके ना वे उदासी दे विच थले नू सट लेने मुंह है पैसे को मैं बैंक दे पैसे मोड़न आले आ मैं ते चेहरे ते ते खुशी रहनी चाहिए उदासी दिल च हुंदी अच्छा अखरोट दी शैल जेड़ी आ बड़ी सख्त हुंदी अंदर गिरी नरम हुंदी बादाम दी गिरी नरम हुंदी ओदी भी शैल बड़ी मजबूत हुंदी इस करके जेड़ी बाहरी परत वा बाहरी दिख वा बाहरी जो वा ओदे च उदासी लेंगा ते गुरदास मान के नहीं गया रोवेगा ते दुनिया ते तो दूर नसूगी ते हसेगा ते तेरे कोल कोल नसूगी जे तू रोवेगा जे बूथा ही तेरा रोन आला तेने तेरे को क्योंकि रोंदे ते सारा संसार ही रोन दिया एक गल दस ते सौ सुन नू तैयार हो जा दुख दे नाल ते संसार सारा भरिया पिया इस करके चेहरे ते भी जे दुखी विखाउणा ते फिर इत्थे किहने तुहाडे लागे आउणा जी ते दुख सुनना सिखना चाहीदा दसना दुख नहीं क्योंकि दिल वाला दुखड़ा तो दिल च ही नप के बह जाइदा हां जी ते दिल वाला दुखड़ा कदे किसे नूं नहीं सुनाईदा
ਆਪਣੀਆਂ ਯਾਦਾਂ ਆਪੇ ਮਰ ਮਿਟ ਜਾਈਦਾ। ਕਿਉਂਕਿ ਜੇ ਤੁਸੀਂ ਕਿਸੇ ਨੂੰ ਦੁੱਖ ਲੱਗੇ ਨਾ, ਤੁਹਾਨੂੰ ਦੁੱਖ ਦੁੱਖ ਦੇ ਨਾਲ ਕਿਸੇ ਨੂੰ ਕੋਈ ਲੈਣਾ ਦੇਣਾ ਹੁੰਦਾ ਨਹੀਂ। ਕਹਿ ਜ਼ਰੂਰ ਦਿੰਦੇ ਹਮਦਰਦੀ ਜੋ ਹੁਣ ਹੋਰ ਕਹਿਣ ਵੀ ਕੀ, ਉਹ ਤੂੰ ਸੁਣਾ ਹੀ ਬਹਿ ਗਿਆ। ਪਰ ਦੁੱਖ ਉਸੇ ਨੂੰ ਹੁੰਦਾ ਜਿਹਦੇ ਤੇ ਬੀਤਣ ਡਈ ਹੁੰਦੀ। ਇਸ ਕਰਕੇ ਦੁੱਖ ਸੁਣਾਉਣਾ ਤੁਸੀਂ ਰੱਬ ਨੂੰ ਸੁਣਾਇਆ ਕਰੋ। ਬੰਦੇ ਫਿਰ ਬਾਅਦ ਚ ਦੁੱਖ ਦਾ ਮਜ਼ਾਕ ਜਾਂ ਨਜਾਇਜ਼ ਫਾਇਦਾ ਚੱਕ ਲੈਂਦੇ। ਲੈ ਮੈਨੂੰ ਲੱਗੀ ਦਾ ਆ ਜਿਹੜੇ ਮਜ਼ਦੂਰ ਯੂਨੀਅਨ ਵਿਭਾਗ ਪੰਜਾਬ ਜਨਹਿਤ ਵਿਚ ਜਾਰੀ, ਜਿਨ੍ਹਾਂ ਨੇ ਲੈਂਟਰ ਦੀ ਖੁਸ਼ੀ ਚ ਜੋ ਗਾਣੇ ਗਾਏ ਆ, ਜੋ ਉਹਨਾਂ ਨੂੰ ਪਤਾ ਵੀ ਸ਼ਕਤੀ ਵਾਟਰ ਮਿਲਣਾ, ਇਹ ਆਪਾਂ ਭਾਈ ਹਰਵਿੰਦਰ ਸਿੰਘ ਜੀ ਦੀ ਬਹੁਤ ਸਿਫਤ ਕਰਦੇ ਹਾਂ। ਕਿਉਂਕਿ ਇਹਨਾਂ ਜੋ ਭੰਗੜੇ ਦਾ ਜੋ ਸਟੈਪ ਆ ਉਹਨਾਂ ਦੇ, ਐਸਾ ਭੰਗੜਾ ਪੰਮੀ ਬਾਈ ਵੀ ਨਹੀਂ ਪਾ ਸਕਦਾ। ਪੰਮੀ ਬਾਈ ਕਿ ਉਹਦਾ ਪਿਓ ਵੀ ਨਹੀਂ ਪਾ ਸਕਦਾ। ਕਿਉਂ ਯਾਰ ਇੰਨਾ ਚਾਅ ਉਹਨਾਂ ਦੇ ਤਾਂ ਘਰੇ ਸਦਾ ਸ਼ਰਾਬ ਰਹਿੰਦੀ ਹੋਊਗੀ। ਇਹਨਾਂ ਨੂੰ ਕਿਤੇ ਕਦੇ ਕਦਾਈ ਲਾਰਾ ਮਿਲਣਾ, ਇਹ ਤੇ ਉਹ ਵਿਚਾਰੇ ਆ ਜਿਹੜੇ ਰੋਜ਼ ਨਹੀਂ ਪੀਣ ਵਾਲੇ, ਜਿਹਨਾਂ ਨੂੰ ਤਾਂ ਮੁਫ਼ਤ ਦੀ ਮਿਲ ਜਾਏ ਤਾਂ ਚੜ ਚਾਹ ਜਾਂਦਾ। ਇਹਦਾ ਤੁਸੀਂ ਕਿੱਦਾਂ ਕਹਿ ਸਕਦੇ? ਪੁੱਤ ਜਿਹੜਾ ਮੁੱਲ ਦੀ ਪੀ ਲੈਂਦਾ ਨਾ, ਉਹਨੂੰ ਇੰਨਾ ਚਾਅ ਨਹੀਂ ਆਉਂਦਾ। ਉਹਨੂੰ ਕਹਿੰਦਾ ਇਟਸ ਓਕੇ, ਉਹਦਾ ਵੀ ਤਾਂ ਮੈਂ ਪੀ ਲੈਣੀ ਸੀ। ਜਿਹੜਾ ਬੰਦਾ ਇਹ ਕੁਝ ਬੰਦੇ ਐਸੇ ਆ ਜਿਹੜੇ ਸਹੁੰ ਪਾਉਂਦੇ ਮੈਂ ਸ਼ਰਾਬ ਨਹੀਂ ਪੀਣੀ, ਉਹਨਾਂ ਦੀ ਟੁੱਟ ਜਾਂਦੀ ਸਹੁੰ ਤਾਂ ਐਜ ਕਹਿੰਦੇ। ਉਹ ਤਾਂ ਦੂਸਰਾ ਵਿਸ਼ਾ, ਉਸ ਵਿਸ਼ੇ ਚ ਨਾ ਯਾ ਗੱਲ ਮੈਂ ਹੋਰ ਕਰ ਲਾਂਗਾ, ਤੂੰ ਹੋਰ ਹੀ ਖੋਤੇ ਪਾਸੇ ਨੂੰ ਪਾ ਲਿਆ। ਨਹੀਂ ਨਹੀਂ ਮੈਂ ਤਾਂ ਕਿਹਾ ਇੱਦਾਂ ਕਹਿਣ ਲੱਗੇ ਵੀ ਸਹੁੰ ਇਹਦੀ ਨਵਾ ਨਹੀਂ ਸਕਦਾ ਬੰਦਾ। ਨਵਾ ਲੈਂਦੇ ਬਥੇਰੇ ਨਵਾਉਣ ਵਾਲੇ, ਦ੍ਰਿੜ ਇਰਾਦਾ ਚਾਹੀਦਾ। ਸਹੁੰ ਪਾਉਂਦੇ ਆ ਵੀ ਮੁੱਲ ਨਹੀਂ ਪੀਣੀ, ਮੁਫ਼ਤ ਮਿਲ ਜਾਵੇ ਛੱਡਣੀ ਨੇ। ਇਹ ਵੀ ਸਹੁੰ ਪਾਉਂਦੇ ਆ, ਇਹ ਵੀ ਸਹੁੰ ਪਾਉਂਦੇ, ਇਹਦੇ ਚ ਨੁਕਸਾਨ ਘੱਟ ਵਾ ਥੋੜਾ ਜਿਹਾ। ਕਿੱਦਾਂ ਜੇ ਹੁਣ ਤੂੰ ਮੁੱਲ ਲੈ ਕੇ ਪੀ ਸਕਦਾ, ਫਿਰ ਤੂੰ ਰੋਜ਼ ਪੀ ਸਕਦਾ, ਦਿਨੇ ਵੀ ਪੀ ਸਕਦਾ, ਰਾਤ ਨੂੰ ਵੀ ਪੀ ਸਕਦਾ, ਕਿਹੜਾ ਪੁੱਛਣ ਵਾਲਾ ਕੋਈ? ਤੇ ਜੇ ਤੂੰ ਸਹੁੰ ਪਾਤੀ ਵੀ ਪੀਣੀ ਨੀ, ਫੇਰ ਉਦਾਂ ਜ਼ਬਾਨ ਮੂਦੀ ਰਹਿਣੀ ਹੈ। ਕੋਈ ਪੀਂਦਾ ਵੇਖ ਲਿਆ ਤੇ ਫੇਰ ਉਹ ਬੰਦੇ ਨੂੰ ਕਹਿਣਾ ਵੀ ਲੈ ਵੀ ਕੋਈ ਜੀਣਾ ਵਾ, ਸਾਰਾ ਦੁਨੀਆ ਨਜ਼ਾਰੇ ਲੁੱਟਣ ਡਈ ਹੈ ਤੇ ਮੈਂ ਵਾਸਤਾ ਨੂੰ ਕੱਟਣ ਡਿਆ। ਫਿਰ ਉਹ ਕੀ ਕਰਦੇ ਆ, ਸਹੁੰ ਪਾ ਦਿੰਦੇ ਵੀ ਸਹੁੰ ਲੱਗੇ ਮੈਨੂੰ ਬਾਬਾ, ਆਪਦੇ ਪੈਸਿਆਂ ਦੀ ਮੁੱਲ ਲੈ ਕੇ ਨੀ ਪੀਣੀ, ਤੇ ਜੇ ਕੋਈ ਪਿਆ ਦੇਵੇ ਤੇ ਛੱਡਣੀ ਨੇ। ਅੱਛਾ ਇਹਨਾਂ ਸੱਜਣਾ ਨੇ ਉਹੋ ਹੀ ਸਹੁੰ ਵਾਲੇ ਮੈਨੂੰ ਲੱਗਦੇ ਜਿਹੜੇ ਗਿੱਧਾ ਭੰਗੜਾ ਪਾਉਂਦੇ ਫਿਰਦੇ ਆ। ਇਹਨਾਂ ਮਲਵਈ ਗਿੱਧਾ ਪਾਇਆ ਨਾ ਇਸ ਵੀਡੀਓ ਦੇ ਵਿੱਚ, ਇਹ ਉਹੋ ਹੀ ਨੇ ਜਿਹਨਾਂ ਨੇ ਸਹੁੰ ਪਾਈ ਵੀ ਆਪਦੇ ਪੈਸਿਆਂ ਦੀ ਪੀਣੀ ਨਹੀਂ। ਇਹਨਾਂ ਪੈਸੇ ਦੀ ਵੀ ਬਚਤ ਆ, ਇਹ ਸਰੀਰ ਦੀ ਵੀ ਬਚਤ ਆ, ਇਹਦੇ ਵਿੱਚ ਮਨ ਦੀ ਵੀ ਬਚਤ ਆ। ਕੋਈ ਮਨ ਕਾਲਾ ਨੀ ਪੈਂਦਾ ਵੀ ਠੇਕੇ ਵੱਲ ਨੂੰ, ਕੋਈ ਪਿਆ ਦੂਗਾ ਸੱਜਣ ਤੇ ਪਿਆ ਦੂਗਾ। ਫਿਰ ਇਹਨਾਂ ਨੇ ਇੱਕ ਹੋਰ ਸਹੁੰ ਪਾਈ ਹੁੰਦੀ, ਉਹ ਕਿਹੜੀ? ਮੰਗਣੀ ਨੀ, ਮੰਗ ਕੇ ਪੀਤੀ ਤੇ ਫਿਰ ਤੂੰ ਮੰਗ ਕੇ ਪੀਤੀ ਤੇ ਕੀ ਪੀਤੀ? ਉਹ ਸਿਆਣਿਆਂ ਨੇ ਕਿਹਾ ਸ਼ਰਾਬੀ ਪੱਕਾ ਜਾਂ ਸ਼ਰਾਬੀ ਵਫ਼ਾਦਾਰ ਉਹ ਹੈ ਜਿਹੜਾ ਮੰਗ ਕੇ ਸ਼ਰਾਬ ਨਾ ਪੀਵੇ। ਇਹ ਜੁਮਲਾ ਵੀ ਬਣਿਆ ਵੀ ਦਾਰੂ ਮੰਗ ਕੇ ਪੀਤੀ ਤੇ ਕੀ ਪੀਤੀ, ਇਹ ਸ਼ੇਰ ਜਿਹਾ ਬਣਾਇਆ ਸ਼ਾਇਰਾਂ ਨੇ ਬਹੁਤ ਵਧੀਆ। ਵੀ ਮੰਗ ਕੇ ਤੇ ਪੀਣੀ ਨੀ ਨਾ, ਉਹਦੇ ਨਾਲ ਉਹਨੂੰ ਮੁੱਲ ਪੀ ਲਓ ਜ਼ਿਆਦਾ ਬਿਹਤਰ ਆ। ਉਹ ਤੇ ਫਿਰ ਸਹੁੰ ਉਹ ਪਾ ਲਿਓ ਵੀ ਮੰਗ ਕੇ ਨੀ ਪੀਣੀ, ਮੁੱਲ ਪੀ ਲੈਣੀ, ਉਹ ਜ਼ਿਆਦਾ ਸਹੁੰ ਬਿਹਤਰ ਆ। ਤੇ ਜਿਹੜੇ ਸਹੀ ਅਸੀਂ ਜਿਹੜੇ ਭੰਗੜੇ ਵਾਲੇ ਗਰੁੱਪ ਵਾ ਜਿਹੜਾ ਇਹਨਾਂ ਨੇ ਜੋ ਇਹਨਾਂ ਨੇ ਇਹ ਵੀ ਸਹੁੰ ਪਾਈ ਆ ਵੀ ਮੁੱਲ ਨੀ ਪੀਣੀ ਤੇ ਮੰਗ ਕੇ ਨੀ ਪੀਣੀ। ਕੋਈ ਚਾਹ ਵਾਨ ਕਹਿ ਦੇਵੇ ਵੀ ਆਲਾ ਪੀ ਲਾ ਬਈ ਤਾਂ ਫੇਰ ਛੱਡਣੀ ਨੇ। ਅੱਛਾ ਕਿਉਂਕਿ ਚਾਹ ਦੋ ਤਰ੍ਹਾਂ ਦੇ ਆ, ਮੰਗ ਕੇ ਪੀਤੀ ਤੇ ਬੰਦਾ ਕਹਿਣਾ ਉਹਨੂੰ ਮੰਗ ਲਾਂਗੇ ਲਿਆ ਵੀ ਸ਼ਰਾਬ ਅੱਜ ਤੂੰ ਪਿਆ, ਉਹ ਤਾਂ ਬੰਦੇ ਦਾ ਜਿਹੜੀ ਸਹੁੰ ਵੀ ਉਹ ਫਿੱਟੇ ਮੂੰਹ ਵਾਲੀ ਹੋ ਗਈ, ਉਹ ਤਾਂ ਬੰਦਾ ਰੋਜ਼ ਹੀ ਮੰਗ ਲੈਣਾ ਕਿਸੇ ਨਾ ਕਿਸੇ ਤੋਂ, ਉਹ ਅੱਜ ਤੂੰ ਪਿਆ ਅੱਜ ਤੂੰ ਪਿਆ, ਤੂੰ ਫਿਰ ਮੰਗਤਾ ਬਣ ਜੂ। ਮੰਗਣ ਵਾਲਾ ਜਿਹੜਾ ਵਾ ਉਹ ਪੀਣੀ ਆ, ਉਹਦੇ ਨਾਲੋਂ ਤਾਂ ਮਰਨ ਵਾਲਾ ਹਾਲ ਚੰਗਾ। ਇਸ ਕਰਕੇ ਜੇ ਕੋਈ ਆਵਾਜ਼ ਮਾਰ ਕੇ ਕਹਿਣਾ ਪੀਓਗੇ ਸੈਨ ਤੁਹਾਰੇ ਵੀ ਪੀਣੀ ਆ ਪੀਓਗੇ, ਉਹ ਪੀ ਲੈਣੀ। ਇਹ ਸਹੁੰ ਕਾਮਯਾਬ ਆ, ਇਹਦੇ ਨਾਲ ਬੰਦਾ ਸੈੱਟ ਵੀ ਰਹਿੰਦਾ, ਇਹਦੇ ਨਾਲ ਬੰਦਾ ਮਨ ਨੂੰ ਕਾਬੂ ਚ ਵੀ ਰੱਖਦਾ, ਇਹਦੇ ਨਾਲ ਆਪਦਾ ਉਹ ਪੀਣ ਵਾਲਾ ਸ਼ੌਂਕ ਵੀ ਪੂਰਾ ਕਰ ਲੈਂਦਾ। ਤੇ ਉਹ ਚਾਹ ਇਹਨਾਂ ਨੂੰ ਇਹ ਚੜਿਆ ਵਾ ਵੀ ਮੰਗਣੀ ਵੀ ਨੀ ਪਈ, ਤੇ ਸਰਦਾਰ ਨੇ ਆਪ ਹੀ ਕਹਿਤਾ ਵੀ ਅੱਜ ਲੈਂਟਰ ਪੈਣਾ ਦਾਰੂ ਚੱਲੂਗੀ, ਗਾਣਾ ਲਾ ਦੇ ਮੇਰਾ ਬਹੁਤ। ਇਹ ਉਹਨਾਂ ਸ਼ਰਾਬੀਆਂ ਲਈ ਜਿਹੜੇ ਚਾਹ ਝਾੜਦੇ ਫਿਰਦੇ ਆ। ਬਾਕੀ ਜਿਹੜੇ ਇਹ ਭਾਈਚਾਰਾ ਮਿਹਨਤ ਕਰਦਾ ਉਹਨਾਂ ਦੀ ਮਿਹਨਤ ਨੂੰ ਸਲਾਮ ਹੋਣੀ ਚਾਹੀਦੀ ਆ। ਬਹੁਤ ਚਾਹ ਦੇ ਨਾਲ ਇੰਨਾ ਮਿਹਨਤ ਕਰਨੀ ਬਹੁਤ ਔਖੀ ਆ।

ਲਾਵੇ ਫਿਲਮ ਐਲੇ ਵਾਲੀ ਮੋਹਾਲੀ ਜੀ ਆ ਮੋਹਾਲੀ ਸ਼ਹਿਰ ਐਲੇ ਕਿਹੜਾ ਐਲੇ ਤਾਂ ਇੰਗਲੈਂਡ ਦਾ ਲਾਸ ਏਂਜਲਸ ਵਾਹ ਬਾਈ ਵਾਹ ਮੇਰੀ ਕਿਤੇ ਭਾਵਨਾ ਹੀ ਹੁੰਦੀ ਆ ਸ਼ਹਿਰ ਤਾਂ ਸਾਰੇ ਇੱਕੋ ਜਿਹਾ ਹੀ ਆ ਵੇਖਣ ਨੂੰ ਬਸ ਏਦਾਂ ਹੀ ਲੱਗਦਾ ਵੀ ਖਰੇ ਆਹ ਬਾਹਲਾ ਸੋਹਣਾ ਤੇ ਉਹ ਬਾਹਲਾ ਸੋਹਣਾ ਸੋਹਣਾ ਬੰਦੇ ਦਾ ਮਨ ਹੁੰਦਾ ਜੀ ਮਨ ਸੋਹਣਾ ਤੇ ਸਾਰਾ ਕੁਛ ਹੀ ਸੋਹਣਾ ਜੇ ਮਨ ਹੀ ਸੋਹਣਾ ਤੇ ਫਿਰ ਕਾਹਦਾ ਸੋਹਣਾ ਹੁਣ ਲੈਲਾ ਮਜਨੂੰ ਦੇ ਹਿਸਾਬ ਨਾਲ ਵੇਖੀਏ ਤੇ ਹੁਣ ਲੈਲਾ ਜਿਹੜੀ ਆ ਉਹ ਰੰਗ ਦੀ ਕਾਲੀ ਉਹਦੇ ਵਿੱਚ ਵੀ ਸ਼ੇਰ ਵੀ ਪੜਦੇ ਹੁੰਦੇ ਆ ਇਹ ਮਜਨੂੰ ਨੂੰ ਲੋਕਾਂ ਜੱਟ ਫਰਮਾਇਆ ਅਸੀਂ ਤੇਰੀ ਲੈਲਾ ਰੰਗ ਦੀ ਕਾਲੀ ਆ ਤੇ ਮਗਰੋਂ ਮਜਨੂੰ ਅੱਗਿਓਂ ਬੋਲਿਆ ਆਪਣੀ ਵੀ ਗੱਲਬਾਤ ਚੱਲਦੀ ਆ ਭੰਗੜਾ ਵਿਆਹ ਲਈ ਹੈ ਭੰਗੜਾ ਦੱਸ ਆਦੀ ਆਹੋ ਤੇ ਉਹ ਗੱਲ ਆ ਵੀ ਜਦੋਂ ਪਿਆਰ ਹੋ ਜਾਏ ਮੁਹੱਬਤ ਹੋ ਜਾਏ ਫਿਰ ਉਹਨੂੰ ਉਹ ਸ਼ਖਸ ਬਹੁਤ ਸੋਹਣਾ ਹੀ ਲੱਗਦਾ ਉਹਨੂੰ ਫਿਰ ਮਾੜਾ ਨਹੀਂ ਲੱਗਦਾ ਤੇ ਆਪਾਂ ਕਹਿਣਾ ਕਿ ਲੈ ਇਹਨੇ ਇਹਦੇ ਚ ਕੀ ਵੇਖਿਆ ਲੈ ਵੀ ਆਹ ਦੇ ਫਲਾਨੇ ਤੇ ਇਹ ਤੇ ਆਮ ਕਹਿੰਦੇ ਗੋਹੇ ਤੇ ਡਿੱਗ ਪਈ ਇਹ ਤੇ ਗੋਹੇ ਤੇ ਡਿੱਗ ਪਿਆ ਇਹਦੇ ਇਹ ਖੜੇ ਅੰਨਾ ਵਾ ਜਾਂ ਖੜੇ ਅੰਨੀ ਦੇਖਿਆ ਹੀ ਨਹੀਂ ਕਿੱਦਾਂ ਦਾ ਇਹ ਗੱਲ ਵੀ ਮੁਹੱਬਤ ਪਿਆਰ ਬੰਦੇ ਦੇ ਜਦੋਂ ਅੱਖਾਂ ਤੇ ਉਹ ਮੁਹੱਬਤ ਦੀਆਂ ਜਿਹੜੀਆਂ ਐਨਕਾਂ ਲੱਗ ਜਾਂਦੀਆਂ ਜਿਵੇਂ ਹੁਣ ਹਰੀ ਐਨਕ ਲਾਵ ਤੇ ਦੁਨੀਆਂ ਸਾਰੀ ਹਰੀ ਨਜ਼ਰ ਆਉਣੀ ਆ ਜਿਵੇਂ ਭਾਜੀ ਕਹਿੰਦਾ ਸੀ ਕਹਿੰਦਾ ਕਟੇ ਦੇ ਹਰੀਆਂ ਐਨਕਾਂ ਲਾ ਕੇ ਤੇ ਤੂੜੀ ਵੀ ਪਾ ਦਈਏ ਤੇ ਉਹ ਵੀ ਏਦਾਂ ਖਾਂਦਾ ਜਿੱਦਾਂ ਛਟਾਲਾ ਖਾਂਦਾ ਹੁੰਦਾ ਉਹਦੇ ਭਾ ਦਾ ਤੇ ਛਟਾਲਾ ਹੀ ਆ ਜੋ ਤੁਸੀਂ ਐਨਕਾਂ ਹੀ ਹਰੀਆਂ ਲਾ ਦੀਆਂ ਛਟਾਲਾ ਹੀ ਆ ਕਹਿੰਦਾ ਇਹ ਉਦਾਂ ਤੂੜੀ ਨਹੀਂ ਖਾਂਦਾ ਤੇ ਐਨਕਾਂ ਲਵਾ ਕੇ ਉਹਨਾਂ ਤੋਂ ਬਣਵਾ ਕੇ ਤੇ ਲਾ ਤੀਆਂ ਤੇ ਉਹ ਕਹਿੰਦਾ ਵੀ ਉਹ ਤਾਂ ਫੱਟੇ ਹੀ ਚੱਕੀ ਤੁਰਿਆ ਆਉਂਦਾ ਕਹਿੰਦਾ ਮੈਨੂੰ ਹਰ ਕੋਈ ਖੱਟਾ ਹੀ ਨਜ਼ਰ ਆਉਂਦਾ ਕਹਿੰਦਾ ਲੀੜੇ ਵੀ ਖਾ ਲੈਂਦਾ ਉਹਨੂੰ ਉਹ ਵੀ ਲੱਗਦਾ ਪਰਨਾ ਵੀ ਖੱਟਾ ਹੀ ਖੱਟਾ ਵੀ ਉਹਨੂੰ ਹਰਾ ਹੀ ਨਜ਼ਰ ਆਉਂਦਾ ਤੇ ਉਹ ਗੱਲ ਆ ਵੀ ਜਦੋਂ ਅਸੀਂ ਹਰੀ ਐਨਕ ਲਾ ਲਈ ਸਾਨੂੰ ਸਾਰਾ ਸੰਸਾਰ ਹਰਿਆ ਹੀ ਨਜ਼ਰ ਆਉਣਾ ਇਹਦੇ ਬੰਦੇ ਨੂੰ ਪਿਆਰ ਦਾ ਮੁਹੱਬਤ ਦਾ ਜਦੋਂ ਉਹਨੇ ਐਨਕ ਲਾਈ ਆ ਉਹਦੇ ਲਈ ਉਹ ਖੂਬਸੂਰਤੀ ਦੀ ਐਨਕ ਲਾ ਲਈ ਜਾਂ ਲੈ ਲਓ ਵੀ ਉਹਨੂੰ ਸਾਰਾ ਸੰਸਾਰ ਹੀ ਬੜਾ ਖੂਬਸੂਰਤ ਨਜ਼ਰ ਆਉਣਾ ਤਾਂ ਫਿਰ ਉਹ ਖੂਬਸੂਰਤੀ ਤੋਂ ਬਚ ਨਹੀਂ ਸਕਦਾ ਖੂਬਸੂਰਤੀ ਉਹਦੇ ਲਈ ਫਿਰ ਉਹ ਇਨਸਾਨ ਹੀ ਬੜਾ ਖੂਬਸੂਰਤ ਹੁੰਦਾ ਸਾਡੇ ਲਈ ਹੁਣ ਆਹ ਚੰਗੀ ਚੀਜ਼ ਉਹ ਮਾੜੀ ਚੀਜ਼ ਆਹ ਇੱਦਾਂ ਉਹ ਉਦਾਂ ਮੁਹੱਬਤ ਪਿਆਰ ਕਰਨ ਵਾਲਿਆਂ ਲਈ ਉਹ ਹੀ ਬਸ ਹੁੰਦਾ ਉਸ ਤੋਂ ਵੱਧ ਕੀ ਨਹੀਂ ਜੀ ਤੇ ਬਾਕੀ ਤਾਂ ਜੀ ਇਹ ਹਰਵਿੰਦਰ ਭਾਜੀ ਕਹਿੰਦੇ ਨੇ ਬਿਸ਼ਨੇ ਨੇ ਸੁੱਖੋ ਚ ਕੀ ਦੇਖ ਲਿਆ ਲੈ ਹੁਣ ਮੇਰੇ ਤੇ ਹੀ ਤਵਾ ਛੱਡ ਦਿੱਤੇ ਗੱਲ ਆ ਮਲਕੀਤ ਉਹ ਸ਼ੇਰ ਵਗਿਆ ਜਾ ਮੇਰਾ ਬੁੱਧ ਚਾਹ ਲਿਆ ਜਾ ਚਾਹ ਲਿਆ ਮੇਰਾ ਬੁੱਧ ਜਾ ਉੜਿਆ ਜਾ ਹਾਂ ਬਿਸਕੁਟਾਂ ਡੱਬੀ ਵੀ ਲੈ ਲੈ ਫੜ ਪੰਜ ਰੁਪਈਏ ਜੀ ਤੇ ਲਓ ਤਾਇਆ ਜੀ ਇਧਰ ਪ੍ਰੋਗਰਾਮ ਦੇ ਵਿਚ ਰਾਜ ਚਾਲੂ ਦੀ ਵੀ ਸੁਣਦੇ ਨੇ ਸਤਿ ਸ੍ਰੀ ਅਕਾਲ ਕਹਿੰਦੇ ਯੂ ਐਸ ਏ ਦੇ ਵਿਚ ਐਲ ਏ ਸਿਟੀ ਹੈਗੀ ਆ ਐਲ ਏ ਸਿਟੀ ਹਾਂ ਲੋਸ ਏਂਜਲਸ ਇੰਗਲੈਂਡ ਦੇ ਵਿਚ ਨੀ ਇੰਗਲੈਂਡ ਚ ਨਹੀਂ ਤਾਇਆ ਜੀ ਯੂ ਐਸ ਏ ਵਿਚ ਆ ਐਲ ਏ ਅੱਛਾ ਚੱਲ ਕਿਤੇ ਵੀ ਹੋਇਆ ਐਲ ਏ ਤੇ ਐਲ ਏ ਹੀ ਆ ਨਾ ਲਾਸ ਏਂਜਲਸ ਇਹਨੂੰ ਕਹਿੰਦੇ ਜੀ ਜੀ ਜੀ ਤੇ ਮੈਂ ਇੰਗਲੈਂਡ ਚ ਕਹਿਤਾ ਹੁਣ ਕਰਦਾ ਇੰਗਲੈਂਡ ਚ ਇੰਗਲੈਂਡ ਚ ਵੀ ਹੋ ਸਕਦੀ ਨਹੀਂ ਨਹੀਂ ਤਾਇਆ ਜੀ ਅਮਰੀਕਾ ਦੇ ਵਿਚ ਅਮਰੀਕਾ ਦੇ ਵਿਚ ਐਲ ਏ ਲਾਸ ਏਂਜਲਸ ਜੀ ਜੀ ਜੀ ਜੀ ਜੀ ਤੇ ਤੁਸੀਂ ਦੱਸ ਦੱਸੋ ਤਾਇਆ ਜੀ ਸੁੱਖੋ ਦੇ ਵਿਚ ਕੀ ਦੇਖਿਆ ਮੈਂ ਸੁੱਖੋ ਜੋ ਓਏ ਹੋਏ ਹੋਏ ਹੋਏ ਹੋਏ ਤੈਨੂੰ ਮੈਂ ਕੀ ਦੱਸਾਂ ਪਿੰਡ ਦੇ ਭਵਿੱਖ ਦੇਖਿਆ ਸੁੱਖੋ ਪਿੰਡ ਦੇ ਗਰੀਬ ਦਾ ਦਰਦ ਵੇਖਿਆ ਸੁੱਖੋ ਪਿੰਡ ਦੇ ਨੌਜਵਾਨਾਂ ਦੇ ਵਿਚ ਨੌਕਰੀ ਦਾ ਜਜ਼ਬਾ ਦੇਖਿਆ ਸੁੱਖੋ ਸੁੱਕੇ ਘਾਹ ਹਰੇ ਹੁੰਦੇ ਦੇਖੇ ਸੁੱਖੋ ਦੀਆਂ ਨਜ਼ਰਾਂ ਸੁੱਖੋ ਦੇ ਵਿਚ ਜੋ ਉਮੀਦ ਦੀਆਂ ਕਿਰਨਾਂ ਵਾ ਆਉਣ ਵਾਲੇ ਸਮਾਜ ਦੇ ਲਈ ਉਹ ਵੇਖਿਆ ਸੀ ਐਵੇਂ ਤੇ ਨਹੀਂ ਸਰਪੰਚ ਨੀ ਚੁਣ ਲਈ ਤੇ ਨਾਲੇ ਮੈਂ ਕੁਝ ਇਕੱਲੇ ਨੇ ਚੁਣੀ ਬਾਕੀਆਂ ਨੂੰ ਪੁੱਛੋ ਇਹਨਾਂ ਨੇ ਕੀ ਦੇਖਿਆ
उम्मीद नहीं यकीन उन्होंने भी यह वेख्या होगा जो मैं वेख्या ए वर्गी लेडीज लेडीज ए वर्गी लेडीज ना कदे हुई ना कोई होनी आ लेडीज तो बहुत पिंड सारा लेडीज ने भरिया बंदे कम ते गए होंगे पर उदा दी लेडीज जेड़ी आ तो उदा बंदा ते कम ते नहीं जाता कम उन्होंने की करना जेड़े वेलिया जिन्हों वेलिया नु खान नु मिली जान मैं क्या मैं इन कदे दिहाड़ी का फिर तुरया कर बैठा रहा मांजी मोहरे डा के घर दे वेड़े दे ते तुसी फिर जो पंचायत ची जाने हैं जो सुनेहा सुहा देना उदो फिर किदा आवाज मार दे गुल्लू भेजी दा आप तो बड़ा होर तरह वेखदा तीजा गेड़ा कहूगा चौथा तेरा मैं तू गेड़े गेड़ नु इथे रखिया तीजा गेड़ा केड़ा एदा केड़ा रहिंदा आहो भी तू मेरे गेड़े गिणदा फिरदा तीजा गेड़ा तेरा चौथा पंजवा मैं क्या एक बार कहिंदा चौथा गेड़ा मैं क्या छेवा रिएट रिया कर छे दो गेड़े के चेता भुल गया उदो पेशाब पशूब करन गया सी सारे गेड़े के ओनू मैं वेख के कहने को गेड़े टटी पेशाब आए ते भी बंदा चल जांदा ओनू की पता अमली बंदे ते आउंदी भी नहीं है चौथा गेड़ा आ मैं छेवा दो बार तू एबसेंट मैं पाया गया तू उ बैठा नहीं मंजी दे छेवा गेड़ा गेड़ा छे छे गेड़े भरावा पिंड दे भले लई गेड़े कढ़दा गेड़े तो तुसी होर हिसाब नाल सोची जाने आ पता नहीं की मन च तुहाडी चलन डिया मैं जेड़ी गल दसदा ओ नहीं गल समझ पिंड दे भले लई तो लख भी गेड़ा कढ़ना पवे तो कढ़ना पैना हां ते लो ताजी गुरजिंदर भाजी आए ने बाबा चिर बाद गुरजिंदर सुनदा ते नैती आ हुण चिर बाद आउंदा तुहाडा टाइम नहीं लगदा ते ओ करे चाह लै आईदा रह गुरजिंदरा आयशा आयशा दिखे भाई चाह दे तू इधर मतलब चाह है नू कहते आगे आग नहीं हो हां बैठा ले दफा होने जो नहीं जाना ते आ जेडी आई चाह इनू किसी तरीके ना प्रिंट कढ़ा लो सत श्री अकाल कहते ताया जी मनदीप जी कहते प्रोग्राम सुन रहे जी किदा हाल चाल ने हाल चाल भाई चंगा अपना गई तू हां अपना सुनाओ आ चको चाह ते मलकीत ने पता नहीं लैके आनी कि नहीं मलकीत होरां दा तो भाई वो कहें भी मलकीत होरां दा ते ओ हाल वा बई ए लारे ते रह गए कुवारे एको बचोला हुंदा सी हुण मैनू कहिंदा ततलो दे मुंडे दा रिश्ता कराउणा ते तेरा कहिंदा ततलो दी मां ततलो ततलो ना तेरा प्रेम बहुत मैं कहा सी किसे टाइम च प्रेम जदों कदी साडी लड़ाई हो गई आ दीपे ने सारा पवाड़ा पाया मैं कि पवाड़ा पाया ताया मैनू जरा च घेरदा रहिंदा मैं कुटना नहीं सी कुटिया तू आ साडा आउणा जाने खत्म हो गया हुण उहदा बेचारे दा रिश्ता कराउणा सी उमर तू आया बिजोला ओदा तो लारे बाले लाउंदा कहिंदा कुड़ी माड़ी जी लत्तों लंघी आ बेचारी अच्छा मैं क्या ही नहीं भरावा ओदा ओदा ना किते करदी मैं क्या ए तो सौरा पैंदा ही लत्त नू दंदी वढ़दा वा ते उस बेचारी भज होना ही नहीं भज होना किते लड़पी किते बाई चांस रोटी च लून वट पै गया मिर्च मसाला ज्यादा पै गया ए सा दंदी लाते वढ़दा तो बेचारी जे लत्तों तुरनो फिरनो गई आ तेने भजन दिंदा मेरे हिसाब नाल मैं क्या भी तू कोई दड़ाक दड़ू कोई लभ जेड़ी एदी गल सुन दे सारी उड़ जाए मैनू कहिंदा भी तू गल एदी मां ना कर मैं क्या भरावा मैं नहीं एदी मां ना गल करनी मां नू ते किते राज हैलो हाय कर लिए ते मैनू ते शक करदा ओ हुण ते साडी लड़ाई होई आ हुण ते मां भी सीधे मूंह बोलदी नहीं ए दो क वार मैनू सत श्री अकाल बुलाया मां ने ए मेरे वाल डेले परसों की खरी गल परसों की गल ते मैं तो ट्रांसफार्म का देखता भी सोच दे नहीं डिगा ते आ गया मेरे को मैनू कहिंदा इथे की करता ताया भी नहीं कहिंदा ताया ही साला कहण हट गया है साथ नू लड़ाया भाई ताया भी नहीं कहिंदा ताया ही कहण हट गया इज्जत मान मैनू इदा करदा इदा क्लास फेल होंदा कहिंदा इथे की करदा मैं क्या पुत मैं वेखण आया भी ए जरा सोचते नहीं डिग गया अपना लैट नहीं हैगी
ਕਹਿੰਦਾ ਮੈਨੂੰ ਸਾਰਾ ਹੀ ਪਤਾ ਤੇਰਾ ਸਾਰਾ ਹੀ ਕਹਿੰਦਾ ਪਤਾ ਮੈਂ ਕਿਹਾ ਪੁੱਤ ਇਹ ਸਾਰਾ ਤੇ ਮੈਨੂੰ ਆਪਦਾ ਨੀ ਪਤਾ ਤੇ ਤੈਨੂੰ ਮੇਰਾ ਸਾਰਾ ਕਿੱਦਾਂ ਪਤਾ ਲੱਗ ਗਿਆ ਮੈਨੂੰ ਵੀ ਆਪਦਾ ਅੱਧਾ ਕੀ ਪਤਾ ਤੇ ਤੂੰ ਕਿਹੜਾ ਜਾਵਾਂ ਜਾਂ ਬੇੜਾ ਸਾਰਾ ਹੀ ਮੇਰਾ ਜਾਂਦਾ ਕਹਿੰਦਾ ਇੱਥੇ ਤੇ ਖੜ ਕੇ ਨਾ ਤੂੰ ਮੈਨੂੰ ਪਤਾ ਕੀ ਕਰਦਾ ਮੈਂ ਕਿਹਾ ਪੁੱਤ ਕੀ ਕਰਦਾ ਮੈਂ ਕਿਹਾ 10 ਮਿੰਟ ਪਹਿਲਾਂ ਪਿਸ਼ਾਬ ਕੀਤਾ ਹੋਰ ਤੇ ਕੁਛ ਨੀ ਕੀਤਾ ਮਲਕੀਤ ਉਹ ਮੈਨੂੰ ਕਹਿੰਦਾ ਇਹ ਤੂੰ ਸਾਡੇ ਘਰ ਵਾਲੀ ਝਾਤੀਆਂ ਮਾਰਦਾ ਤਾਂ ਖੜਾ ਇੱਥੇ ਮੈਂ ਕਿਹਾ ਹੋਰ ਤੇ ਗੱਲਾਂ ਤੇਰੀਆਂ ਬਰਦਾਸ਼ਤ ਕਾਬਲ ਆ ਤੂੰ ਤੇ ਮੈਨੂੰ ਬਣਾ ਮਤਲਬ ਆਸ਼ਕ ਅੱਜ ਕੱਲ ਦੇ ਤੂੰ ਮੈਂ ਏਦਾਂ ਬਣਾਤਾ ਵੀ ਜਿੱਦਾਂ ਮੈਂ ਕੋਈ 18-19 ਸਾਲਾਂ ਦਾ ਯੁਵਾਕ ਆ ਵੀ ਘਰ ਹਾਲ ਨੀ ਘਰ ਆ ਮੰਮੀ ਕਹਿੰਦਾ ਮੇਰੀ 2 ਵਾਰ ਇਧਰੋਂ ਇਧਰ ਨੂੰ ਹੋ ਗਈ ਆ ਤੇ ਮੈਂ ਕਿਹਾ ਫਿਰ ਪੋਤਾ ਆਪਦੀ ਮੰਮੀ ਨੂੰ ਸਮਝਾ ਤੇ ਮੈਨੂੰ ਸਮਝਾਉਣ ਆ ਗਿਆ ਕਹਿੰਦਾ ਤੂੰ ਇੱਥੇ ਖੜਾ ਤੇ ਉਹ ਕੱਢ ਕੇ ਗਈ ਜਿਹੜੇ ਮੈਂ ਪਾਣੀ ਨਾਲੋਂ ਵੀ ਕੱਚਾ ਹੋ ਗਿਆ ਇੰਨੀ ਮੈਨੂੰ ਸ਼ਰਮ ਆਵੇ ਘਰੇ ਜਾ ਕੇ ਮੇਰਾ ਸ਼ੀਸ਼ਾ ਵੇਖਣ ਨੂੰ ਜੀ ਨਹੀਂ ਕੀਤਾ ਤੇ ਮੰਮੀ ਕੱਢੀ ਗਏ ਤੁਸੀਂ ਦੇਖਿਆ ਮੰਮੀ ਹਾਲ ਤੇ ਮੇਰੀ ਪਿੱਠ ਸੀ ਮੰਮੀ ਹਾਲ ਤੇ ਮੈਂ ਵੇਖਿਆ ਆਪਣੇ ਤੇ ਇਹਨੂੰ ਕਿੱਦਾਂ ਪਤਾ ਲੱਗ ਗਿਆ ਉਹ ਪਤਾ ਨੀ ਕੋਠੇ ਤੇ ਸਾਰਾ ਵੇਖਦਾ ਰਿਹਾ ਹੋਊਗਾ ਤੇ ਕੋਠੇ ਤੇ ਇਹ ਨੀ ਵੇਖਿਆ ਵੀ ਤੁਹਾਡੀ ਪਿੱਠ ਸੀ ਏਦਾਂ ਦੀ ਸਾਨੂੰ ਬੜੀ ਪਿੱਠ ਨਹੀਂ ਹੁੰਦੀ ਆ ਏਦਾਂ ਤਾਂ ਗੱਲ ਲੱਭਦੇ ਬਸ ਤੇ ਮੈਂ ਫਿਰ ਜਾਣ ਦੀ ਕੀਤੀ ਮੈਂ ਕਿਹਾ ਇਹਦਾ ਪਤਾ ਕੋਈ ਨੀ ਇਹਨੇ ਕਦੋਂ ਲੱਤ ਨੂੰ ਉਂਗੜੀ ਕੀ ਪਾ ਲੈਣੀ ਆ ਉੱਥੇ ਕੋਈ ਹੈ ਵੀ ਨੀ ਸੀ ਆਲੇ ਦੁਆਲੇ ਮੈਂ ਛਡਾਉਣ ਵਾਲਾ ਵੀ ਕੋਈ ਨੀ ਇੱਥੇ ਤੇ ਰਿਸ਼ਤੇ ਵਾਲਾ ਕੀ ਦਾ ਮੈਂ ਕਿਹਾ ਰਿਸ਼ਤਿਆਂ ਨੂੰ ਮੈਂ ਕਿਹਾ ਵੀ ਉਹਨੇ ਮੈਨੂੰ ਪਹਿਲਾਂ ਵੀ ਇੱਕ ਵਾਰ ਮੈਂ ਰਿਸ਼ਤਾ ਕਰਾਉਂਦਾ ਮੈਨੂੰ ਕਿਹਾ ਤਾਇਆ ਕੁੜੀ ਸੋਹਣੀ ਹੋਣੀ ਚਾਹੀਦੀ ਧਸਲੋ ਦਾ ਮੁੰਡਾ ਕਹਿੰਦਾ ਤੇ ਮੈਂ ਉਹਨੂੰ ਕਿਹਾ ਮੈਂ ਕਿਹਾ ਜੇ ਪੁੱਤ ਕੁੜੀ ਨਾ ਸੋਹਣੀ ਹੋਈ ਵਿਚੋਲੇ ਨੂੰ ਕਿਹਾ ਮੈਂ ਕਿਹਾ ਦੰਦੀ ਭਰ ਲੈਣੀ ਤੇ ਬਾਕੀ ਮੈਂ ਕਹਿੰਦਾ ਸੋਹਣੀ ਬਹੁਤ ਮੂੰਹ ਮੱਥੇ ਲੱਗਦੀ ਹੈ ਵੀ ਲੱਤੋਂ ਬੇਚਾਰੀ ਮੇਰੀ ਮੈਂ ਕਿਹਾ ਵੀ ਫੇਰ ਭਰਾਵਾ ਔਖਾ ਫੇਰ ਤੇ ਤੂੰ ਬੇਚਾਰੀ ਖੂਹ ਚ ਧੱਕਾ ਦੇਣ ਵਾਲੀ ਗੱਲ ਆ ਇੱਥੇ ਮੈਂ ਕਿਹਾ ਭਜੇ ਜਾਂਦਿਆਂ ਬੰਦਿਆਂ ਨੂੰ ਫੜ ਲੈਂਦਾ ਇਹ ਛੱਡਦਾ ਹੀ ਨਹੀਂ ਇਹ ਤੇ ਗਲਤੀ ਤੋਂ ਬਗੈਰ ਨੀ ਬੰਦੇ ਦੀ ਜਾਨ ਛੱਡਦਾ ਮੈਂ ਕਿਹਾ ਵੀ ਇਹ ਉਹ ਕਹਿੰਦਾ ਫੇਰ ਦਾ ਜੇ ਮੈਂ ਕਿਹਾ ਵੀ ਬਾਈ ਇਹ ਬੇਇਨਸਾਫੀ ਨਾ ਕਿਸੇ ਨਾ ਕਰੀ ਕਿਸੇ ਦੀ ਧੀ ਆ ਇਹ ਤੇ ਅੰਗ ਪੈਰ ਜਾਂ ਕੋਈ ਵੀ ਕੁਛ ਹੈ ਤੇ ਬੰਦੇ ਦੇ ਵਸ ਹੈ ਨੀ ਜਾਣ ਕੇ ਤੂੰ ਬੰਦੇ ਨੇ ਆਪਦੀ ਲੱਤ ਜੀ ਨੁਕਸ ਪਾਇਆ ਨੀ ਤੇ ਮੈਂ ਕਿਹਾ ਵੀ ਯਾਰ ਤੂੰ ਜਿਹੜਾ ਵਿਆਹ ਕਰਾ ਕੇ ਰਿਸ਼ਤਾ ਕਰਾ ਕੇ ਇਹ ਜਿਹੜਾ ਤੂੰ ਜ਼ਰੂਰ ਮਤਲਬ ਪਾਪ ਖੱਟ ਲੈਣਾ ਇਹਦੇ ਚ ਤੇਰਾ ਕਸੂਰ ਆ ਉਹਦੇ ਚ ਤੇ ਕਸੂਰ ਚਾਹੀਦਾ ਹੈ ਨਹੀਂ ਤੇ ਤਾਂ ਜੀ ਨਗੇਂਦਰ ਭਾਜੀ ਕਹਿੰਦੇ ਨੇ ਸੁੱਖੋ ਚ ਗਰੀਬਾਂ ਨਾਲ ਪਿਆਰ ਵੇਖਿਆ ਹੌਸਲਾ ਬੁਲੰਦ ਸਭ ਦਾ ਸਤਿਕਾਰ ਵੇਖਿਆ ਬਿਸ਼ਨ ਮਿੱਠੀ ਮਿੱਠੀ ਚਾਹ ਸਵਾਦ ਵੇਖਿਆ ਪਿੰਡ ਦਾ ਵਾਹ ਵਾਹ ਵਾਹ ਭਾਈ ਸਾਹਿਬ ਜੀ ਨੇ ਦੇਖੋ ਕਿੰਨੀ ਕਵਿਤਾ ਦੇ ਵਿੱਚ ਗੁਰਜਿੰਦਰ ਸਿੰਘ ਜੀ ਦੀ ਗੱਲ ਦਾ ਜਵਾਬ ਦਿੱਤਾ ਸਹੀ ਗੱਲ ਸੁੱਖੋ ਚ ਗਰੀਬਾਂ ਦਾ ਪਿਆਰ ਵੇਖਿਆ ਵੇਖਿਆ ਹੌਸਲਾ ਬੁਲੰਦ ਤੇ ਸਭ ਦਾ ਸਤਿਕਾਰ ਵੇਖਿਆ ਵੇਖਿਆ ਇਹ ਮਿੱਠੀ ਮਿੱਠੀ ਚਾਹ ਦਾ ਸਵਾਦ ਸਵਾਦ ਪਿੰਡ ਦਾ ਸਤਿਕਾਰ ਵੇਖਿਆ ਵਾਹ ਭਾਈ ਸਾਹਿਬ ਜੀ ਕਵਿਤਾ ਤੁਹਾਡੀ ਕਾਬਲੇ ਗੌਰ ਆ ਇਹ ਮੈਂ ਜੰਜ ਘਰ ਤੇ ਲਿਖਣੀ ਪੈਣੀ ਆ ਜਿੱਥੇ ਸਾਡੀਆਂ ਮੀਟਿੰਗਾਂ ਹੁੰਦੀਆਂ ਵਾਹ ਵਾਹ ਵਾਹ ਬਹੁਤ ਸੋਹਣੀ ਲਿਖ ਕੇ ਲੈ ਕੇ ਜਾ ਮਤਲਬ ਕੀ ਫੋਟੋ ਖਿੱਚੀ ਫੇਰ ਲਿਖਣੀ ਅਸੀਂ ਲਿਖਾਵਾਂਗੇ ਚੰਗੀ ਲੱਗਦੀ ਆ ਮੈਨੂੰ ਬਹੁਤ ਸੋਹਣੀ ਲੱਗਦੀ ਚੱਲਦਾ ਕਵਿਤਾ ਜੀ ਪ੍ਰੇਮ ਨਜ਼ਰ ਆਉਣ ਡਿਆ ਚਲੋ ਤਾਂ ਜੀ ਰਾਜ ਚਾਲੂ ਜੀ ਕਹਿੰਦੇ ਜੀ ਗੀਤ ਸੁਣਨਾ ਜੀ ਯਾਰ ਲੱਭ ਕੇ ਗਵਾ ਬੈਠੇ ਜਾਂ ਦੁਰਗਾ ਰੰਗੀਲਾ ਦਾ ਜਾਂ ਫਿਰ ਅਸੀਂ ਤੇਰੇ ਸ਼ਹਿਰ ਨੂੰ ਸਲਾਮ ਕਰ ਚੱਲੇ ਅਸੀਂ ਤੇਰੇ ਸ਼ਹਿਰ ਨੂੰ ਸਲਾਮ ਕਰ ਚੱਲੇ ਇਹ ਗੀਤ ਮੈਨੂੰ ਬਹੁਤ ਪਸੰਦ ਆ ਇੱਕ ਤੂੰ ਵੈਸੇ ਗੁਰਦਾਸ ਮਾਨ ਦਾ ਤੇ ਮੈਨੂੰ ਉਹ ਬੜਾ ਸੋਹਣਾ ਲੱਗਦਾ ਗੀਤ ਉਹ ਚੱਲ ਇਹ ਗੁੱਡੀ ਸਾਡੀ ਦਾ ਇਹ ਪਸੰਦੀਦਾ ਗੀਤ ਆ ਤਾਂ ਆਪਾਂ ਇਹੀ ਸੁਣਾਂਗੇ ਆਪਣੀ ਪਸੰਦ ਨੂੰ ਰੱਖੋ ਇੱਕ ਸਾਈਡ ਤੇ ਮਲਕੀਤ ਉਹ ਸ਼ੇਰ ਵਗਿਆ ਤੇ ਕਿਹਦਾ ਟਾਈਮ ਹੋ ਗਿਆ ਲੈ ਸੁਣਿਆ ਫਿਰ ਹੁਣ ਆਪਾਂ ਨੂੰ ਜਾਣਾ ਪੈਣਾ ਲੈ ਵੀ ਸੁਣਿਆ ਸ਼ਹੀਦੇ ਮੁਹੰਮਦ ਬੂਟਾ ਸਿੰਘ ਦਾ ਮਲਕੀਤ ਇਹ ਬੂਟਾ ਸਿੰਘ ਦਾ ਇਹ ਗੀਤ ਇਹ ਆਪਾਂ ਸੁਣਨਾ ਕਿਉਂਕਿ ਸ਼ਹੀਦ ਮੁਹੱਬਤ ਬੂਟਾ ਸਿੰਘ ਦੀ ਸੱਚੀ ਘਟਨਾ ਵਾ ਇਹ ਆਪਾਂ ਉਹਦਾ ਰਿਕਾਰਡ ਸੁਣਨਾ ਵਾ ਮੈਨੂੰ ਤਾਂ ਪਸੰਦ ਵੀ ਬਹੁਤ ਆ ਇਹ ਰਿਕਾਰਡ ਇਹ ਆਪਾਂ ਹੁਣ ਗੀਤ ਸੁਣਾਂਗੇ ਜੀ ਤਾਇਆ ਜੀ ਅਸੀਂ ਤੇਰੇ ਸ਼ਹਿਰ ਨੂੰ ਤੇ ਲਓ ਹੁਣ ਸਾਨੂੰ ਇਜਾਜ਼ਤ ਦਿਓ ਕੱਲ ਨੂੰ ਆਪਾਂ ਗੱਲਾਂ ਤੇ ਖਬਰਾਂ ਲੈ ਕੇ ਆਵਾਂਗੇ ਆਪਣਾ ਖਿਆਲ ਰੱਖਣਾ ਰੱਬ ਰੱਖਾ ਬਈ ਯਮਨ।

0: Mormon Radio 24/7.
1: ਤੁਸੀਂ ਅਨੁਭਵਾਂ ਨੂੰ ਘੜ ਨਹੀਂ ਸਕਦੇ, ਇਹਨਾਂ ਵਿੱਚੋਂ ਤਾਂ ਤੁਹਾਨੂੰ ਆਪ ਗੁਜ਼ਰਨਾ ਪੈਂਦਾ ਹੈ। ਵਿਚਾਰ ਅਲਬਰਟ ਕਾਮੂ, ਚੰਗੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਨਾਲ।

ਵਿਆਹ ਬਾਰੇ ਰੂਸ ਦੀ ਕਹਾਵਤ ਹੈ ਕਿ ਜੇ ਯੁੱਧ ਤੇ ਜਾ ਰਹੇ ਹੋ ਤਾਂ ਇੱਕ ਵਾਰ ਜ਼ਰੂਰ ਪ੍ਰਾਰਥਨਾ ਕਰੋ। ਜੇ ਸਮੁੰਦਰੀ ਸਫ਼ਰ ਤੇ ਜਾ ਰਹੇ ਹੋ ਤਾਂ ਦੋ ਵਾਰ ਪ੍ਰਾਰਥਨਾ ਕਰੋ, ਪਰ ਉਦੋਂ ਤਿੰਨ ਵਾਰ ਪ੍ਰਾਰਥਨਾ ਕਰ ਲਵੋ ਜਦੋਂ ਵਿਆਹ ਕਰਵਾਉਣ ਜਾ ਰਹੇ ਹੋਵੋ। ਸੁਣੇ ਵਿਚਾਰਾਂ ਲਈ ਸੁਣਦੇ ਰਹੋ।

ਦੇ ਗੇੜੇ ਵਿੱਚ ਪਈ ਕੁੱਲ ਲੁਕਾਈ ਕੁੱਲ ਸੰਸਾਰ ਖੁਆਰ ਹੋ ਰਿਹਾ ਹੈ ਦੁੱਖ ਭੋਗ ਰਿਹਾ ਹੈ ਇਸੇ ਤਰ੍ਹਾਂ ਮਹਾਰਾਜ ਜੀ ਫਰਮਾਉਂਦੇ ਨੇ ਵੇਣ ਗੁਰ ਤਤ ਨਾ ਜਾਣਿਆ ਤੇ ਗੁਰੂ ਨੂੰ ਆਪਣਾ ਆਪਾ ਸਮਰਪਣ ਕੀਤੇ ਬਗੈਰ ਤਤ ਸਾਰ ਪਰਮ ਜਿਹੜੀ ਸੱਤਾ ਹੈ ਨਾ ਪਰਮੇਸ਼ਰ ਵਾਹਿਗੁਰੂ ਉਹਦਾ ਭੇਦ ਨਹੀਂ ਕਿਸੇ ਪਾਇਆ अपने आपे नूं किसे ने नहीं पछाणिया ए आवागमन दी खेड नूं किसे ने नहीं समझिया।

0: ਇਹ ਮਿਲ ਕੇ ਇਕੱਠੇ ਵਸਦੇ ਨੇ ਜੀਵ ਆਤਮਾ ਤੇ ਦੇਹੀ ਤੇ ਜਿਹੜਾ ਅੰਦਰ ਜੀਵ ਹੈ ਇਹ ਸਰੀਰ ਨੂੰ ਬੜੇ ਦਿਲਾਸੇ ਦਿੰਦਾ ਹੈ ਸਰੀਰ ਦਾ ਬੜਾ ਧਿਆਨ ਰੱਖਦਾ ਹੈ ਤੇ ਸਰੀਰ ਨੂੰ ਹਰ ਵੇਲੇ ਜਿਹੜਾ ਵੀ ਤੈਨੂੰ ਕੀ ਖਾਣ ਨੂੰ ਚਾਹੀਦਾ ਕੀ ਪਹਿਨਣ ਨੂੰ ਚਾਹੀਦਾ ਇਸੇ ਵਿਚ ਹੀ ਲੱਗਾ ਰਹਿੰਦਾ
1: ਧਨ ਮੰਗੈ ਪ੍ਰਿਉ ਬਹੁ ਵਿਧ ਧਾਵੈ
0: ਇਹ ਜਦੋਂ ਸਰੀਰ ਮੰਗਦਾ ਨਾ ਵੀ ਮੈਨੂੰ ਹੁਣ ਖਾਣ ਨੂੰ ਚਾਹੀਦਾ ਮੈਨੂੰ ਪੀਣ ਨੂੰ ਚਾਹੀਦਾ ਤੇ ਜੀਵ ਭੱਜਾ ਫਿਰਦਾ ਹੈ ਇਹਦੀਆਂ ਲੋੜਾਂ ਪੂਰੀਆਂ ਕਰਨ ਲਈ
1: ਜੋ ਪਾਵੈ ਸੋ ਆਣ ਦਿਖਾਵੈ
0: ਜੋ ਕੁਝ ਵੀ ਇਹ ਪਾਉਂਦਾ ਸਰੀਰ ਲਈ ਜੋ ਕੁਝ ਵੀ ਕਰਦਾ ਦੇਹੀ ਨੂੰ

0: जिन्ना चिर ओदा हुक्म है उन्ना चिर तेरे नाल मैं रहना है, ते जिदन ओने सदिया मेनू जाना पैना, मेरे वस नहीं है।
1: जो प्रेम वचन कहे धन साचे।
0: जदों पति जी ने जीव आत्मा ने सच्चे वचन कह दिते ना, कल्ले आवह नानका सदे उठे जाही, ਉਹ ਸੱਚੇ ਬਚਨ ਜਦੋਂ ਆਖੇ ਨਾ ਪਤੀ ਨੇ।
1: ਧਨ ਕਸ਼ੂ ਨਾ ਸਮਝੈ ਚੰਚਲ ਕਾਚੇ।
0: ਉਹ ਜਿਹੜੀ ਧਨ ਹੈ ਦੇਹੀ ਹੈ, ਇਹ ਸੱਚ ਨੂੰ ਸਮਝ ਨਹੀਂ ਪਾਉਂਦੀ ਤੇ ਸਮਝਦੀ ਹੈ ਕਿ ਐਵੇਂ ਗੱਲਾਂ ਕਰਦਾ। ਘਰ ਦੇ ਵਿੱਚ ਵੀ ਕਿਤੇ ਕੋਈ ਮੌਤ ਦੀ ਗੱਲ ਹੋਵੇ ਤੇ ਉਸੇ ਵੇਲੇ ਕਹਿ ਦਿੱਤਾ ਜਾਂਦਾ ਨਾ ਵੀ ਇਹੋ ਜਿਹੀਆਂ ਗੱਲਾਂ ਨਾ ਕਰ। ਤੋ ਇਹਨਾਂ ਗੱਲਾਂ ਨੂੰ ਅਸੀਂ

0: ਹਸਾਏ।
1: ਇਸ ਗੱਲ ਨੂੰ ਮੌਤ ਦੀ ਗੱਲ ਨੂੰ ਐਵੇਂ ਸਮਝਦੇ ਆ, ਹਾਸਾ ਹੀ ਸਮਝਦੇ ਆ ਵੀ ਜਿਵੇਂ ਕਦੇ ਹੋਣਾ ਹੀ ਨਹੀਂ, ਤੇ ਬਾਰ ਬਾਰ ਇੱਕੋ ਹੀ ਗੱਲ ਜਿਉਣਾ ਹੀ ਲੋੜਦਾ ਹਰ ਕੋਈ।
0: ਆਈ ਆਗਿਆ ਫਿਰ ਉਹ ਬੁਲਾਇਆ,
1: ਆਗਿਆ ਆ ਗਈ ਉਧਰੋਂ, ਫਿਰ ਆ ਗਿਆ ਹੁਕਮ ਘਰ ਘਰ ਇਹੋ ਪਾਹੁਚਾ ਸੱਦੜੇ ਨਿਤ ਪਵਨ। ਸਾਡੇ ਵੀ ਤੇ ਸੱਦਾ ਪੈਣਾ ਹੈ ਨਾ, ਆਪਣੇ ਮਨ ਨੂੰ ਕਰੀਏ ਖਾਂ ਤਿਆਰ। ਉਧਰੋਂ ਆ ਗਈ ਆ ਗਿਆ ਵੀ ਚੱਲ ਭਾਈ ਆ ਜਾ, ਤੇਰਾ ਸਮਾਂ ਆ ਗਿਆ ਹੈ।
0: ਨਾ ਧਨ ਪੁੱਛੀ ਨਾ ਮਤਾ ਪਕਾਇਆ,
1: ਨਾ ਉਹਨੇ ਜੀਵ ਆਤਮਾ ਨੇ ਧਨ ਦੇ ਨਾਲ ਦੇਹੀ ਰੂਪੀ ਇਸਤਰੀ ਦੇ ਨਾਲ ਸਲਾਹ ਕੀਤੀ, ਨਾ ਉਹਨੂੰ ਪੁੱਛਿਆ ਵੀ ਚੰਗਾ ਫਿਰ ਮੈਂ ਚੱਲਿਆ। ਉਹ ਫਿਰ ਬਾਏ ਬਾਏ ਕਰਨ ਦਾ ਟਾਈਮ ਨਹੀਂ ਦਿੰਦਾ, ਉਹ ਫਿਰ ਅਲਵਿਦਾ ਕਰਨ ਦਾ ਟਾਈਮ ਨਹੀਂ ਦਿੰਦਾ, ਇਹ ਦੱਸਣ ਦਾ ਟਾਈਮ ਵੀ ਨਹੀਂ ਦਿੰਦਾ ਵੀ ਮੈਂ ਕਿਹੜੀ ਕਿਹੜੀ ਚੀਜ਼ ਕਿੱਥੇ ਰੱਖੀ ਹੈ ਤੇ ਕਿਹਦੇ ਕਿਹਦੇ ਕੋਲੋਂ ਕੀ ਕੀ ਲੈਣਾ ਹੈ, ਇਹ ਸਮਾਂ ਹੀ ਨਹੀਂ ਦਿੰਦਾ।
0: ਊਠ ਸਿਧਾਇਓ ਸ਼ੂਟਰ ਮਾਟੀ,
1: ਉਹਨੂੰ ਛੱਡ ਕੇ ਨਾ ਮਿੱਟੀ ਰਹਿ ਗਈ, ਮਿੱਟੀ ਦੀ ਢੇਰੀ ਰਹਿ ਗਈ ਨਾ ਫਿਰ, ਤੇ ਜੀਵ ਵਿੱਚੋਂ ਨਿਕਲ ਕੇ ਤੁਰ ਪਿਆ ਹੁਕਮ ਦਾ ਬੱਧਾ।
0: ਦੇਖ ਨਾਨਕ ਮਿਥਨ ਮੁਹਾਸਾ ਹੈ,
1: ਸਤਿਗੁਰੂ ਜੀ ਕਹਿੰਦੇ ਵੇਖੋ ਭਾਈ ਇਹ ਜਗਤ ਦਾ ਮਿਥਨ ਮੁਹਾਸਾ, ਇਹ ਝੂਠੀ ਜਿਹੜੀ ਆ ਨਾ ਜਗਤ ਦੀ ਪ੍ਰੀਤ, ਵੇਖੋ ਭਾਈ ਆਖਰ ਨੂੰ ਕੀ ਬਣਦਾ ਹੈ।
0: ਰੇ ਮਨ ਲੋਭੀ ਸੁਣ ਮਨ ਮੇਰੇ,
1: ਇਹ ਮੇਰਿਆ ਲੋਭੀਆ ਮਨਾ, ਇਹ ਸਾਰੀ ਕਥਾ ਸੁਣਾ ਕੇ ਨਾ ਜੀਵ ਤੇ ਦੇਹੀ ਦਾ ਸੰਵਾਦ ਸਾਰਾ ਸੁਣਾ ਕੇ, ਕਹਾਣੀ ਸੁਣਾ ਕੇ, ਤੇ ਮਹਾਰਾਜ ਜੀ ਕਹਿੰਦੇ ਹੇ ਮੇਰਿਆ ਲੋਭੀਆ ਮਨਾ,
0: ਸਤਿਗੁਰ ਸੇਵਾ ਦਿਨ ਰਾਤ ਸਦੇਰੇ,
1: ਹੁਣੀ ਜਾਗ ਪਾਓ ਹੁਣੀ ਜਾਗ ਪਾਓ, ਆਖਰ ਨੂੰ ਹੋਣਾ ਤੇ ਤੇਰੇ ਨਾਲ ਵੀ ਇਹੀ ਹੈ, ਇਸ ਲਈ ਲੰਮੀਆਂ ਤਾਣ ਕੇ ਨਾ ਸੌ, ਰਾਤ ਦਿਨ ਸਦਾ ਸਦਾ ਸਦੇਰੇ ਦਰ ਤੇ ਹਮੇਸ਼ਾ ਵਾਸਤੇ ਹੀ ਤੂੰ ਸਤਿਗੁਰਾਂ ਨੂੰ ਸੇਵ, ਗੁਰੂ ਦੀ ਸੇਵਾ ਕਰ, ਗੁਰੂ ਦਾ ਬਚਨ ਮੰਨ।
0: ਬਿਨ ਸਤਿਗੁਰ ਪਚ ਮੂਏ ਸਾਕਤ,
1: ਜਿਹੜੇ ਸਾਕਤ ਨੇ ਨਾ ਜਿਨ੍ਹਾਂ ਨੇ ਗੁਰੂ ਦਾ ਬਚਨ ਨਹੀਂ ਮੰਨਿਆ, ਜਿਨ੍ਹਾਂ ਨੇ ਰਹਿਤ ਨਹੀਂ ਕਮਾਈ, ਜਿਹੜੇ ਗੁਰੂ ਦੀ ਆਗਿਆ ਚ ਨਹੀਂ ਆਏ, ਉਹ ਅੰਤ ਨੂੰ ਪਚ ਮੂਏ, ਉਹ ਅੰਤ ਨੂੰ ਜਾ ਕੇ ਖੁਆਰ ਹੋ ਕੇ ਆਪਣੇ ਜੀਵਨ ਨੂੰ ਗਵਾ ਬੈਠੇ ਤੇ ਦੁੱਖ ਭੋਗਿਆ।
0: ਨਿਗੁਰੇ ਗਲ ਜਮ ਫਸਾ ਹੈ,
1: ਨਿਗੁਰਿਆਂ ਦੇ ਗਲ ਦੇ ਵਿੱਚ ਭਾਈ ਫਾਹੀ ਪੈਂਦੀ ਹੈ ਜਮਾਂ ਦੀ।
0: ਮਨ ਮੁਖ ਆਵੈ ਮਨ ਮੁਖ ਜਾਵੈ,
1: ਜਿਹੜਾ ਮਨ ਦੇ ਪਿੱਛੇ ਲੱਗਣ ਵਾਲਾ ਹੈ ਨਾ, ਉਹ ਆਉਂਦਾ ਤੇ ਜਾਂਦਾ, ਜੰਮਦਾ ਤੇ ਮਰਦਾ ਰਹਿੰਦਾ ਸਦਾ।
0: ਮਨ ਮੁਖ ਫਿਰ ਫਿਰ ਚੋਟ ਖਾਵੈ,
1: ਮਨ ਮੁਖ ਮੁੜ ਮੁੜ ਕੇ ਚੋਟਾਂ ਖਾਂਦਾ, ਮੁੜ ਮੁੜ ਕੇ ਉਹੀ ਸੱਟਾਂ ਵੱਜੀ ਜਾਂਦੀਆਂ ਰਹਿੰਦੀਆਂ ਹਨ, ਕਾਮ ਦੀਆਂ ਕ੍ਰੋਧ ਦੀਆਂ ਲੋਭ ਮੋਹ ਹੰਕਾਰ ਦੀਆਂ।
0: ਜਿਤਨੇ ਨਰਕ ਸੇ ਮਨ ਮੁਖ ਭੋਗੈ,
1: ਜਿੰਨੇ ਵੀ ਨਰਕ ਨੇ ਨਾ, ਜਿੰਨੇ ਵੀ ਦੁੱਖ ਨੇ, ਜਿੰਨੀ ਪ੍ਰਕਾਰ ਦੇ ਕਸ਼ਟ ਨੇ, ਸਾਰੇ ਮਨਮੁਖ ਬਿਰਤੀ ਜੇ ਹੋਵੇ ਤੇ ਫਿਰ ਭੋਗਣੇ ਪੈਂਦੇ ਹਨ।
0: ਗੁਰਮੁਖ ਲੇਪ ਨਾਮਾ ਸਾਹੇ,
1: ਜਿਹੜੇ ਗੁਰਮੁਖ ਨੇ ਨਾ ਉਹਨਾਂ ਨੂੰ ਲੇਪ ਵੀ ਨਹੀਂ ਲੱਗਦਾ, ਉਹਨਾਂ ਨੂੰ ਭੋਰਾ ਦੁੱਖ ਨਹੀਂ ਲੱਗਦਾ। ਸਾਧ ਸੰਗਤ ਜੀ, ਜੇ ਤਾਂ ਗੁਰੂ ਦੇ ਚਰਨ ਫੜ ਲਈਏ ਤੇ ਫਿਰ ਲੇਖਾ ਛੋੜ ਅਲੇਖਾ ਛੂਟੇ ਵਾਲੀ ਅਵਸਥਾ ਬਣ ਜਾਂਦੀ ਹੈ, ਤੇ ਜੇ ਗੁਰੂ ਤੇ ਸਿਦਕ ਨਹੀਂ ਲਿਆਉਣਾ ਤੇ ਫਿਰ ਸਦਾ ਚੋਟਾਂ ਖਾਣੀਆਂ ਪੈਂਦੀਆਂ।
0: ਗੁਰਮੁਖ ਸੋਏ ਜੇ ਹਰ ਜੀਉ ਪਾਇਆ,
1: ਤੇ ਗੁਰਮੁਖ ਕੌਣ ਹੈ, ਮੈਂ ਆਪਣੇ ਆਪ ਨੂੰ ਕੀ ਆਪੇ ਸਰਟੀਫਿਕੇਟ ਦੇ ਸਕਦਾ ਕਿ ਮੈਂ ਗੁਰਮੁਖ ਹਾਂ? ਨਹੀਂ, ਜਿਹਨੂੰ ਸਤਿਗੁਰੂ ਜੀ ਕਹਿਣਗੇ ਕਿ ਹਾਂ ਇਹ ਗੁਰਮੁਖ ਹੈ, ਜਿਹੜਾ ਗੁਰੂ ਨੂੰ ਭਾ ਗਿਆ, ਜਿਹੜਾ ਵਾਹਿਗੁਰੂ ਦੇ ਪਰਮੇਸ਼ਰ ਦੇ ਦਰ ਤੇ ਪ੍ਰਵਾਨ ਚੜ੍ਹ ਗਿਆ ਨਾ, ਉਹ ਗੁਰਮੁਖ ਹੈ।
0: ਤਿਸ ਕੌਣ ਮਿਟਾਵੈ ਜੇ ਪ੍ਰਭ ਪਹਿਰਾਇਆ,
1: ਜਿਹਨੂੰ ਵਾਹਿਗੁਰੂ ਨੇ ਪਹਿਨਾਇਆ, ਜਿਹਨੂੰ ਇੱਜ਼ਤ ਮਾਣ ਵਡਿਆਈ ਪਰਮਾਤਮਾ ਨੇ ਬਖਸ਼ੀ ਹੋਵੇ ਨਾ, ਉਹਦੀ ਕੋਈ ਨਹੀਂ ਮੇਟ ਸਕਦਾ, ਭਾਵੇਂ ਕੋਈ ਲੱਖ ਯਤਨ ਕਰ ਲਵੇ।
0: ਸਦਾ ਆਨੰਦ ਕਰੇ ਆਨੰਦੀ,
1: ਉਹ ਸਦਾ ਆਨੰਦ ਦੇ ਵਿੱਚ ਆਨੰਦੀ ਪਰਮੇਸ਼ਰ ਅਕਾਲ ਪੁਰਖ ਜੋ ਸਦਾ ਆਨੰਦਮਈ ਅਵਸਥਾ ਵਾਲਾ ਹੈ ਨਾ, ਉਹਦੇ ਨਾਲ ਜੁੜ ਕੇ ਸਦਾ ਆਨੰਦ ਹੀ ਆਨੰਦ ਮਾਣਦੇ। ਖੋਪਰ ਲੱਥੇ ਤੋਂ ਵੀ ਆਨੰਦ ਭੰਗ ਨਹੀਂ ਹੁੰਦਾ, ਬੰਦ ਬੰਦ ਕੱਟੇ ਜਾ ਰਿਹਾ ਤੋਂ ਵੀ ਆਨੰਦ ਭੰਗ ਨਹੀਂ ਹੁੰਦਾ। सामने गभरू पुत चरखड़ी ते चढ़ाया जावे ते पिता दे मन दा आनंद भंग नहीं हुंदा क्योंकि उन्होंने दुनियावी रसां दे विचो बहुत उच्चे होके आनंदी आनंद दे स्वरूप वाले परमात्मा दे नाल अपना आपा अपेद कर लिया है।
0: जिस सिर पाओ पाया गल खासा है,
1: जी दे गल परमेश्वर ने खास विशेष सिर पाओ दी दात बख्श दित्ती है भाई, ओदी पत नहीं कोई मेड सकदा।
0: हौ बलिहारी सत गुर पूरे,
1: हुण हजूर सानू सिखाउंदे है कि कुर्बान बलिहार पूरे सतगुरु जी तो

0: कीमत नहीं पाई जा सकती। सतगुरु अर्जन देव महाराज जी के बचन हैं कि भाई जो कि सोना चांदी या पैसे भेट करके मन जाता हों ते फिर रावण बाबत जिक्र आउंदा है कथा दे विच रामायण दे विच भई उन्हें दस वरां अपना सिर वढ़ के अपने इष्ट शिव नूं चढ़ाया। हजूर कहिंदे है कि सम्मन जौ इस दाम की, सम्मन जौ इस प्रेम की, दम क्यों होती साट, साट दा अर्थ है वटांदरा। रावण होते सिरंकन है जिन सिर दी ने काट, इह ते प्रेम भगती नाल ही मिलदा है, ਉਹ ਦਮੜਿਆਂ ਦੇ ਨਾਲ ਨਹੀਂ ਕਦੇ ਮਿਲਦਾ। ਇਸ ਲਈ ਭਾਈ ਅਖੰਡ ਪਾਠ ਸਾਹਿਬ ਕਰਵਾਓ ਜੀ, ਸਦਕੇ ਕਰਵਾਓ, ਪਰ ਨਾਲ ਸੁਣੋ ਵੀ, ਨਾਲ ਸੇਵਾ ਵੀ ਕਰੋ। ਕੱਲੀ ਭੇਟਾ ਦੇ ਕੇ ਉਹ ਨਹੀਂ ਜੇ ਮੰਨਦਾ, ਇਹ ਕਿਤੇ ਭੁਲੇਖੇ ਚ ਨਾ ਰਹੋ ਵੀ ਕੱਲੀ ਭੇਟਾ ਦੇ ਦਿੱਤੀ ਹੈ ਮੰਨ ਜਾਏਗਾ ਨਾ। ਭਾਈ ਅਖੰਡ ਪਾਠ ਸਾਹਿਬ ਕਰਵਾਈਏ ਵੀ, ਮਨਾ ਕੋਈ ਨਹੀਂ ਹੈ, ਪਰ ਸੁਣੀਏ ਵੀ ਨਾ, ਨਾਲ ਨਾਲ ਸੇਵਾ ਵੀ ਕਰੀਏ, ਤਾਂ ਹੀ ਗੱਲ ਬਣਨੀ ਹੈ ਨਾ। ਸਤਿਗੁਰੂ ਜੀ ਕਿਰਪਾ ਕਰਦੇ ਨੇ ਭਾਈ, ਉਹਦੀ ਕੀਮਤ ਨਹੀਂ ਕਦੇ ਕਿਸੇ ਨੇ ਪਾਈ।
1: ਘਾਟ ਘਾਟ ਪੂਰ ਰਹਿਓ ਸਭ ਠਾਈ,
0: ਉਹ ਸਭ ਘਟਾਂ ਘਟਾਂ ਦੇ ਵਿੱਚ ਪੂਰਿਆ ਹੋਇਆ। ਸਭ ਹੈ ਘਟ, ਰਾਮ ਬੋਲੈ, ਰਾਮਾ ਬੋਲੈ, ਰਾਮ ਬਿਨਾਂ ਕੋ ਬੋਲੈ ਰੇ, ਉਹ ਹਰ ਇੱਕ ਦੇ

ਕੋਈ ਟੋਟਾ ਨਹੀਂ ਜਿੱਥੇ ਪੰਜ ਦਰਿਆ ਵਹਿੰਦੇ ਸਨ। ਇਸ ਪੰਜਾਬ ਦੀਆਂ ਸਰਹੱਦਾਂ ਤੋਂ ਬਾਹਰ ਵੀ ਧਰਤੀ ਉੱਤੇ ਕਈ ਪੰਜਾਬ ਵਸਦੇ ਨੇ। ਸੋ ਇਸ ਪੰਜਾਬ ਅਤੇ ਉਸ ਪੰਜਾਬ ਵਿਚਲੀ ਸਾਂਝ ਨਾਲ ਤੁਹਾਨੂੰ ਰੂਬਰੂ ਕਰਾਵਾਂਗੇ ਪ੍ਰੋਗਰਾਮ ਸਾਂਝ ਰਾਹੀਂ ਤੁਹਾਡੇ ਆਪਣੇ ਰੇਡੀਓ ਸਟੇਸ਼ਨ ਹਰਮਨ ਰੇਡੀਓ ਉੱਤੇ। ਸੁਣਦੇ ਰਹੋ ਅਤੇ

0: ਭਾਗ ਭਰੀਆਂ ਦਾ
1: ਇਸ ਦਾ ਮਤਲਬ ਹੈ ਕਿ ਜਿਹੜਾ ਮਨੁੱਖ ਸ਼ਕਲ ਤੋਂ ਪੱਦਾ ਹੋਵੇ ਪਰ ਫੈਸ਼ਨ ਕਰਕੇ ਆਪਣੀ ਟੌਰ ਕੱਢ ਕੇ ਰੱਖੇ
0: ਮੁਹਾਵੇ ਅਤੇ ਅਖਾਣ ਸਾਡੀ ਅਮੀਰ ਸਭਿਅਤਾ ਦੀਆਂ ਨਿਸ਼ਾਨੀਆਂ ਹਰਮਨ ਰੇਡੀ ਆਸਟ੍ਰੇਲੀਆ

ਨਾ ਚੁਕਰੇ ਪਣ ਬਾਰੇ ਅਰਬ ਦੀ ਇੱਕ ਕਹਾਵਤ ਅਨੁਸਾਰ ਮੁਫਤ ਚ ਜਹਾਜ਼ ਚੜਿਆ ਬੰਦਾ ਕਪਤਾਨ ਦੀ ਬੋਟੀ ਨੂੰ ਅੱਖ ਮਾਰਨ ਤੋਂ ਨਹੀਂ ਟਲਦਾ। ਲੇਖਕ ਪਰਮਿੰਦਰ ਸੋਢੀ, ਕਿਤਾਬ ਸੰਸਾਰ ਪ੍ਰਸਿੱਧ ਮੁਹਾਵਰੇ। ਚੰਗੇ ਅਤੇ ਸੋਹਣੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।

ਅਜਿਹਾ ਮਨੁੱਖ ਜੋ ਬਿਨਾਂ ਬੁਲਾਏ ਕਿਸੇ ਦੇ ਘਰ ਜਾਂਦਾ ਹੈ, ਬਿਨਾਂ ਪੁੱਛੇ ਸਲਾਹ ਦਿੰਦਾ ਹੈ, ਵਿਸ਼ਵਾਸ ਨਾ ਕਰਨ ਜੋ ਗੱਲਾਂ ਉੱਤੇ ਵਿਸ਼ਵਾਸ ਕਰ ਲੈਂਦਾ ਹੈ, ਅਜਿਹਾ ਮਨੁੱਖ ਮੂਰਖ ਅਖਵਾਉਂਦਾ ਹੈ। ਚੰਗੇ ਵਿਚਾਰਾਂ ਲਈ ਸੁਣਦੇ ਰਹੋ ਹਰਮਨ ਰੇਡੀਓ ਆਸਟ੍ਰੇਲੀਆ। ਦਿਲ ਪੰਜਾਬੀ, ਜਜ਼ਬਾ ਪੰਜਾਬੀ।

ਕੋਈ ਟੋਟਾ ਨਹੀਂ ਜਿੱਥੇ ਪੰਜ ਦਰਿਆ ਵਹਿੰਦੇ ਸਨ। ਇਸ ਪੰਜਾਬ ਦੀਆਂ ਸਰਹੱਦਾਂ ਤੋਂ ਬਾਹਰ ਵੀ ਧਰਤੀ ਉੱਤੇ ਕਈ ਪੰਜਾਬ ਵਸਦੇ ਨੇ। ਸੋ ਇਸ ਪੰਜਾਬ ਅਤੇ ਉਸ ਪੰਜਾਬ ਵਿਚਲੀ ਸਾਂਝ ਨਾਲ ਤੁਹਾਨੂੰ ਰੂਬਰੂ ਕਰਾਵਾਂਗੇ ਪ੍ਰੋਗਰਾਮ ਸਾਂਝ ਰਾਹੀਂ ਤੁਹਾਡੇ ਆਪਣੇ ਰੇਡੀਓ ਸਟੇਸ਼ਨ ਹਰਮਨ ਰੇਡੀਓ ਉੱਤੇ। ਸੁਣਦੇ ਰਹੋ ਅਤੇ ਸਾਂਝ

0: टॉप दे गीत अते हास्यां दी फुहार हरमन रेडियो रेडियो
1: साडा पेचा ते बीबा हुण जिंदगी नाल लग्या होया पता नहीं केड़े वेले कटी जाए।
2: हाय हाय शुभ शुभ बोलो शर्मा जी चाचा जी नु की हो गया?
3: नीलू थोन दस्या नहीं सी पिछे जे चाचा जी नु हार्ट प्रॉब्लम आ गई सी।
2: फिर
3: ओ तां दर्शकां ते स्रोतियां ने दुआ कम आ गईयां जिन्ना सदका अपने तुरे फिरदे आ।
2: मैथों एडी वड्डी गल दा औला रख्या मेनू पता दिंदे तां मैं खबर लै जांदी।
1: बस नीलू तू ही रह गई सारे खबर लै गए।
2: पाना भी खबर लै गया?
1: पाना तां नहीं लैके गया पर पाने दी पानो लै गई। पाना आप तां अमरीका चला गया ना।
3: वेख लो नीलू जी रब सिद्धरन किवें भाग लाउंदा जमा अनपढ़ सी इस वेले अमरीका बैठा।
2: मेनू तां इस गल दी हैरानी है कि पाने नू यूएस दा वीजा किवें मिल गया।
1: पॉइंट सिस्टम ते आईलैंड च फर्स्ट आया सी। थोड़े तरीके पंजाबियों कोल पाने ने अमरीका च पक्के होने लई जंगल च जाके किसी शेर कोल पुछिया पुआई।
3: शेर पुछा दिंदा सी?
1: वेजिटेरियन सी यानी कि घा खांदा सी। पाना हाथ जोड़ के कहंदा शेर जी मेनू ग्रीन कार्ड लैण च क्यों हो रही है इन्नी देर जी। पानो उथे मेनू कोस दिया मैं इथे कोसा किस्मत नू कोई ऐसा मंत्र पढ़ दियो जी पानो बोड़ जी आउंदी क्रिसमस नू।
2: फिर शेर की कहंदा?
1: कहंदा हौली बोलो पाना जी खड़ा करना दियो नवा फाना जी 9/11 तो बाद इथे चित मेरा भी घबराया होया थानू अपनी पानो दी पई आ मैं आप इथे खोते दे विजे ते आया हुए। तो इदां दा पुट्ठा सीधा वीजा लवा के पाना चला गया। हुण
2: नाले कहंदे अजकल अमरीका बहुत स्ट्रिक्ट है।
1: भाई कमलिए अमरीका जा तां नंग दी आ ते जां टंग दी आ। जां तां बिल्कुल नंग जाके उत्थे सैट हुंदे ने ते जां जिन्हां कोल टंग आ ओह सैट हुंदे ने क्योंकि उत्थों दी सरकार नूं फायदा नहीं कैदा चाहीदा।
3: भला चाचा पाने नूं पानो ही दस किने पाई सी?
1: दस किने पाउणी सी अपने बारे कुड़ी आले नूं आप ही दसण चलिया गया। पानो दा प्यो कहिंदा काका जी सीधे आप ही आवड़े ਵਿਆਹ ਸ਼ਾਦੀਆਂ ਦੇ ਕੰਮਾਂ ਚ ਵਿਚੋਲੇ ਦੀ ਲੋੜ ਪੈਂਦੀ ਆ। ਕਹਿੰਦਾ ਜੀ ਸਿਰ ਤੇ ਮੇਰੇ ਕੋਈ ਹੈ ਨੀ ਘਰ ਚ ਸਿਆਣਾ ਮੈਂ ਹੀ ਆ ਇਸ ਕਰਕੇ ਵਿਆਹ ਦੀ ਗੱਲ ਆਪ ਹੀ ਕਰਨੀ ਪੈਂਦੀ ਆ। ਵੈਸੇ ਤਾਂ ਵਲਦ ਲਾਣਿਓ ਤੇ ਧੀ ਘਰਾਣਿਓ ਪਛਾਣੀ ਜਾਂਦੀ ਆ ਐਵੇਂ ਬਹੁਤਾ ਪੁੱਛ ਪਛਾਈ ਕਰਕੇ ਟਾਈਮ ਬਰਬਾਦ ਨਾ ਕਰੋ ਤੁਹਾਡੀ ਕੁੜੀ ਦੀ ਉਮਰ ਬੀਤਦੀ ਜਾਂਦੀ ਆ। ਉਹ ਕਹਿੰਦੇ ਕਾਕਾ ਜੀ ਇੰਨਾ ਕੁ ਤਾਂ ਪੁੱਛਣਾ ਹੀ ਪੈਂਦਾ ਕਿ ਲਿਖਣ ਪੂੰਝਣ ਨੂੰ ਕਿਵੇਂ ਹੋ। ਕਹਿੰਦਾ ਜੀ ਮੂਹਰਲਾ ਕੰਮ ਤਾਂ ਹੁੰਦਾ ਨੀ ਆ ਪਿਛਲੇ ਵਾਲੇ ਨੂੰ ਤਾਂ ਵਾਵ ਰੋਲਾ ਹੀ ਆ।
2: ਫਿਰ ਪਾਨੋ ਦੇ ਘਰ ਦੇ ਮੰਨ ਗਏ?
1: ਮੰਨਦੇ ਕਿਵੇਂ ਨਾ ਪਾਨਾ ਮਾਲਦਾਰ ਸਾਮੀ ਸੀ ਜੁਗ ਨੂੰ ਜੁਗ ਟੱਕਰ ਗਿਆ ਪਾਨਾ ਲਿਖਣ ਪੂੰਝਣ ਨੂੰ ਵਾਪ ਰੋਲਾ ਸੀ
3: ਤੇ ਪਾਨੋ
1: ਪਾਨੋ ਸੁੱਖ ਨਾਲ ਅੱਗੋਂ ਸੁਨਾਮੀ ਸੀ। ਪਾਨੋ ਦੇ ਪਿਓ ਨੇ ਅਜੇ ਜੇਬ ਚੋਂ ਛੁਆਰਾ ਕੱਢਿਆ ਹੀ ਸੀ ਕਿ ਇਹਨਾਂ ਨੂੰ ਪਾਨੇ ਨੇ ਮੂੰਹ ਅੱਡ ਲਿਆ ਖਾਣ ਨੂੰ। ਉਹ ਕਹਿੰਦੇ ਕਾਕਾ ਇੰਨਾ ਕਾਲਾ ਨਾ ਪੈ ਮੰਗਣੀ ਅਸੀਂ ਹੁਣ ਕਰ ਦਿੰਦੇ ਆ ਵਿਆਹ ਹੋਊਗਾ ਸਾਲ ਨੂੰ। ਪਾਨਾ ਕਹਿੰਦਾ ਸ਼ਾਬਾਸ਼ ਤੁਹਾਡਾ ਮਤਲਬ ਰਜਿਸਟਰੀ ਹੁਣ ਕਰਾ ਲਓ ਤੇ ਕਬਜ਼ਾ ਸਾਲ ਨੂੰ ਫਿਰ ਨੀ ਗੱਲ ਬਣਨੀ। ਉਹ ਕਹਿੰਦੇ ਕਾਕਾ ਜੀ ਇੰਨੀ ਕਾਲੀ ਨਾ ਕਰੋ ਪਾਨੋ ਨੇ ਜਾ ਕੇ ਕਿਹੜਾ ਉੱਥੇ ਤੁਹਾਡੇ ਕੋਠੇ ਲਿਪਣੇ ਆ ਜਿਹੜੇ ਚੋਰ ਆਏ ਨੇ। ਪਾਨਾ ਕਹਿੰਦਾ ਜੀ ਮੈਨੂੰ ਕੋਈ ਗੱਲ ਨੀ ਭਾਵੇਂ 2 ਸਾਲ ਅਟਕ ਕੇ ਕਰਦੇ ਹੋ ਅਸਲ ਚ ਸਾਡੇ ਬੱਚੇ ਲੇਟ ਹੋ ਰਹੇ ਨੇ।
2: ਸ਼ਰਮਾ ਜੀ ਬੱਚਿਆਂ ਦੀ ਦਲੀਲ ਦੇ ਕੇ ਤਾਂ ਪਾਨੇ ਨੇ ਵੱਟ ਕੱਢਤੇ।
1: ਮੰਨਦੇ ਹੋ ਫਿਰ ਪਾਨੇ ਦੀ ਕਾਰਾਗਰੀ ਨੂੰ ਬਿਨਾਂ ਬਚੋਲੇ ਤੋਂ ਹੀ ਕੋਕੇ ਜੜਤੇ।
3: ਫਿਰ ਤਾਂ ਪਾਨਾ ਛਾ ਗਿਆ।
0: ਹਰਮਨ ਰੇਡੀਓ ਆਸਟ੍ਰੇਲੀਆ ਤੁਹਾਡੇ ਅੰਗ ਸੰਗ।

ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ।

0: अपनी बिजनेस दी तरक्की ले तुसे भी हरमन रेडियो दियां सेवावां हासिल कर सकदे हो। हरमन रेडियो ते अपनी बिजनेस दी एड देने लई जां किसी भी पसंदीदा प्रोग्राम नूं स्पॉन्सर करन लई संपर्क करो accounts@harmanradio.com जां harmanradio.com ते एडवर्टाइजमेंट सेक्शन च विजिट करो।
1: ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
2: ਹਰਮਨ ਰੇਡੀਓ
0: ਲੋਕ ਦੇ ਇਨ੍ਹਾਂ 60 ਮਿੰਟਾਂ ਵਿੱਚ ਤੁਸੀਂ ਸੁਣ ਰਹੇ ਹੋ ਪੰਜਾਬੀ ਦੇ ਨਵੇਂ ਪਿਆਰ ਭਰੇ ਗੀਤ ਸੈਡ ਗੀਤ ਪੰਜਾਬੀ ਸ਼ਾਇਰੀ ਵਿਚਾਰ ਅਤੇ ਪੁਰਾਣਾ ਗੀਤ
3: Harmon Radio 24/7
4: Sad ya romantic geetan de shaukeen ho

0: ਜਰਮਨ ਰੇਡੀਓ ਆਸਟ੍ਰੇਲੀਆ ਤੁਹਾਡੇ ਅੰਗ ਸੰਗ।
1: ਇਹ ਮਿੱਟੀ ਨੂੰ ਮੌਲਾ ਤੂੰ ਕੈਸਾ ਹੈ ਕੀਤਾ, ਇਹ ਮਿੱਟੀ ਨੂੰ ਮੌਲਾ ਤੂੰ ਕੈਸਾ ਹੈ ਕੀਤਾ, ਇਹ ਮਿੱਟੀ ਨੇ ਸਰਵਰ ਸੁਹੱਪਣ ਦਾ ਪੀਤਾ। ਇਹ ਮਿੱਟੀ ਚੋ ਧੁਰ ਨੂੰ ਤੂੰ ਰਾਵਾਂ ਬਣਾਵੇ, ਇਹ ਮਿੱਟੀ ਚੋ ਆਦਮ ਤੇ ਵਾਵਾਂ ਬਣਾਵੇ। ਇਹ ਮਿੱਟੀ ਦੇ ਚਿਹਰੇ ਤੇ ਮਿੱਟੀ ਦੇ ਦੀਦੇ, ਇਹ ਮਿੱਟੀ ਮਸੀਹੇ ਜਣੇ ਚੀਦੇ ਚੀਦੇ। ਇਹ ਮਿੱਟੀ ਬੈਰਾਗਣ, ਇਹ ਮਿੱਟੀ ਸੁਹਾਗਣ, ਇਹ ਮਿੱਟੀ ਹੈ ਕਾਰਾਂ ਵਿਹਾਰਾਂ ਦੀ ਲਾਗਣ। ਇਹ ਮਿੱਟੀ ਹੈ ਵੇਲਾਂ ਤੇ ਫੁੱਲਾਂ ਦੀ ਅੰਮੀ, ਇਹ ਮਿੱਟੀ ਅਦੁੱਤੀ ਅਜੰਮੀ ਅਗੰਮੀ। ਇਹ ਮਿੱਟੀ ਅਮੀਰੀ ਹੈ ਮਿੱਟੀ ਹੀ ਗੁਰਬਤ, ਇਹ ਮਿੱਟੀ ਚ ਘੁਲਿਆ ਤੇ ਪਾਣੀ ਵੀ ਸ਼ਰਬਤ। ਇਹ ਮਿੱਟੀ ਮੇਰੇ ਬਾਬਿਆਂ ਦੀ ਜਵਾਨੀ, ਇਹ ਮਿੱਟੀ ਜੋ ਨਜ਼ਰਾਂ ਨੂੰ ਦਿੰਦੀ ਰਵਾਨੀ। ਇਹ ਮਿੱਟੀ ਦੇ ਮੱਥੇ ਦਾ ਟਿੱਕਾ ਹੈ ਅੰਬਰ, ਇਹ ਮਿੱਟੀ ਦੇ ਪੁੱਤਰ ਵਲੀ ਤੇ ਪੈਗੰਬਰ। ਇਹ ਮਿੱਟੀ ਫਕੀਰਾਂ ਦੇ ਮੋਢੇ ਦੀ ਲੋਈ, ਇਹ ਮਿੱਟੀ ਨਾ ਮੁਨਕਰ ਜ਼ਮੀਰਾਂ ਤੋਂ ਹੋਈ। ਇਹ ਮਿੱਟੀ ਖਲਾਵਾਂ ਦੀ ਦਾਨਿਸ਼ਵਰੀ ਹੈ, ਇਹ ਮਿੱਟੀ ਨੇ ਦੁਨੀਆਂ ਕਰੀ ਕਾਦਰੀ ਹੈ। ਇਹ ਮਿੱਟੀ ਹੈ ਸੁਰਤਾਂ ਦੇ ਬੂਹੇ ਤੇ ਹੱਲਾ, ਇਹ ਮਿੱਟੀ ਹੈ ਇਤਰਾਂ ਚ ਧੋਤਾ ਮਸੱਲਾ। ਇਹ ਮਿੱਟੀ ਹੈ ਹੀਰਾਂ ਦੇ ਪਿੰਡੇ ਦਾ ਜੋਬਨ, ਇਹ ਮਿੱਟੀ ਹੀ ਰਿਸ਼ੀਆਂ ਨੂੰ ਦੇਵੇ ਤਪੋਬਨ। ਇਹ ਮਿੱਟੀ ਜੇ ਪੈਰਾਂ ਨੂੰ ਦਿੰਦੀ ਨਾ ਟੇਕਾਂ, ਇਹ ਮਿੱਟੀ ਦੀ ਦੇਹੀ ਚੋਂ ਸੁਣਦੇ ਨਾ ਹੇਕਾਂ। ਇਹ ਮਿੱਟੀ ਕਿਉਂ ਮਿੱਟੀ ਦੇ ਸੀਸਾਂ ਨੂੰ ਤੱਕੇ, ਇਹ ਮਿੱਟੀ ਜੇ ਤੱਕੇ ਅਦੀਸਾਂ ਨੂੰ ਤੱਕੇ। ਇਹ ਮਿੱਟੀ ਜ਼ੁਬਾਨੋਂ ਨਾ ਨੌਲੋ ਨਾ ਕੋਸੋ, ਇਹ ਮਿੱਟੀ ਨੂੰ ਮਹਿਕਾਂ ਦੇ ਚੁੰਮਣ ਪਰੋਸੋ। ਇਹ ਮਿੱਟੀ ਦੇ ਸੀਨੇ ਜੋ ਕਹਿੰਦੇ ਹੋ ਲਾਵਾ, ਇਹ ਮਿੱਟੀ ਪਕਾਉਂਦਾ ਹੈ ਮਿੱਟੀ ਦਾ ਆਵਾ। ਇਹ ਮਿੱਟੀ ਪੜਾਉਂਦੀ ਹੈ ਜੀਰੇ ਤੇ ਹਿੱਜੇ, ਇਹ ਮਿੱਟੀ ਦੀ ਸੋਹਣੀ ਸ਼ਲੋਟੀ ਨਾ ਛਿੱਜੇ। ਇਹ ਮਿੱਟੀ ਹੀ ਮੁਕਤੀ ਤੇ ਆਵਾਗਮਨ ਹੈ, ਇਹ ਮਿੱਟੀ ਨੂੰ ਮੇਰਾ ਯੁਗਾਂ ਤੋਂ ਨਮਨ ਹੈ, ਇਹ ਮਿੱਟੀ ਨੂੰ ਮੇਰਾ ਯੁਗਾਂ ਤੋਂ ਨਮਨ ਹੈ।

0: Carmen Radio 24/7.
1: ਨਸ਼ੇ ਪੱਤੇ ਦੇ ਜਾਂ ਫਿਰ ਪੰਜਾਬ ਦੇ ਵਿੱਚ ਨੌਜਵਾਨੀ ਨੂੰ ਦਸ਼ਾ ਅਤੇ ਦਿਸ਼ਾ ਨਾ ਦੇਣ ਦੇ ਮਾਮਲੇ ਵਿੱਚ ਸਰਕਾਰਾਂ ਬੁਰੀ ਤਰ੍ਹਾਂ ਫੇਲ ਹੋਈਆਂ ਨੇ। ਬਹੁਤ ਵਰੇ ਪਹਿਲਾਂ ਡਾਕਟਰ ਜਗਤਾਰ ਨੇ ਇਹ ਗੱਲ ਲਿਖ ਦਿੱਤੀ ਸੀ, ਸਫੈਦੀ ਹੋ ਰਹੀ ਹੈ ਡਿੱਗ ਰਹੇ ਬੁੱਢਿਆਂ ਮਕਾਨਾਂ ਦੀ, ਸਫੈਦੀ ਹੋ ਰਹੀ ਹੈ ਡਿੱਗ ਰਹੇ ਬੁੱਢਿਆਂ ਮਕਾਨਾਂ ਦੀ, ਨਹੀਂ ਕੁਝ ਫਿਕਰ ਪਰ ਬਸਤੀ ਚ ਮਰਦੇ ਨੌਜਵਾਨਾਂ ਦੀ।

0: Charman Radio
1: 24/7.
2: ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਰੰਗੀਤ ਮਣੀ, ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਏਰੀਆ, ਕਿਲ ਪੰਜਾਬੀ ਤੇ ਜਜ਼ਬਾ ਪੰਜਾਬੀ।

0: ਟਾਕ ਦੇ ਇਨ੍ਹਾਂ 60 ਮਿੰਟਾਂ ਵਿੱਚ ਤੁਸੀਂ ਸੁਣ ਰਹੇ ਹੋ ਪੰਜਾਬੀ ਦੇ ਨਵੇਂ ਪਿਆਰ ਭਰੇ ਗੀਤ, ਸੈਡ ਗੀਤ, ਪੰਜਾਬੀ ਸ਼ਾਇਰੀ, ਵਿਚਾਰ ਅਤੇ ਪੁਰਾਣਾ ਗੀਤ।
1: ਹਾਰਮਨ ਰੇਡੀਓ 24/7।
2: ਸੈਡ ਜਾਂ ਰੋਮਾਂਟਿਕ ਗੀਤਾਂ ਦੇ ਸ਼ੌਕੀਨੋ

0: अपनी बिजनेस की तरक्की ले तुसी भी हरमन रेडियो दी सेवावां हासिल कर सकते हो। हरमन रेडियो ते अपने बिजनेस की एड देने लई जां किसी भी पसंदीदा प्रोग्राम नूं स्पॉन्सर करने लई संपर्क करो accounts@harmanradio.com जां harmanradio.com ते एडवर्टाइजमेंट सेक्शन च विजिट करो।
1: ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
2: ਹਰਮਨ ਰੇਡੀਓ
3: ਕਲਾਕ ਦੇ ਇਨ੍ਹਾਂ 60 ਮਿੰਟਾਂ ਵਿੱਚ ਤੁਸੀਂ ਸੁਣ ਰਹੇ ਹੋ ਪੰਜਾਬੀ ਦੇ ਨਵੇਂ ਪਿਆਰ ਭਰੇ ਗੀਤ ਸੈਡ ਗੀਤ ਪੰਜਾਬੀ ਸ਼ਾਇਰੀ ਵਿਚਾਰ ਅਤੇ ਪੁਰਾਣਾ ਗੀਤ
4: Harmon Radio 24/7
5: Sad ya romantic geetan de shaukeen ho

0: ਬਲੌਕ ਦੇ ਇਨ੍ਹਾਂ 60 ਮਿੰਟਾਂ ਵਿੱਚ ਤੁਸੀਂ ਸੁਣ ਰਹੇ ਹੋ ਪੰਜਾਬੀ ਦੇ ਨਵੇਂ ਪਿਆਰ ਭਰੇ ਗੀਤ, ਸੈਡ ਗੀਤ, ਪੰਜਾਬੀ ਸ਼ਾਇਰੀ, ਵਿਚਾਰ ਅਤੇ ਪੁਰਾਣਾ ਗੀਤ।
1: ਹਾਰਮਨ ਰੇਡੀਓ 24/7।
2: ਮੇਰੇ ਕੋਲ ਕਿਤਾਬਾਂ ਨੇ, ਮੇਰੇ ਕੋਲ ਰਬਾਬਾਂ ਨੇ, ਗੱਲਾਂ ਬੇਹਿਸਾਬਾਂ ਨੇ, ਬਹੁਤੀਆਂ ਹੀ ਸ਼ਰਾਬਾਂ ਨੇ, ਪਰ ਤੇਰੇ ਵਰਗੀਆਂ ਨਹੀਂ। ਮੇਰੇ ਕੋਲ ਨਿਰਾਜ਼ ਬੜੇ, ਮੇਰੇ ਕੋਲ ਹਮਰਾਜ਼ ਬੜੇ, ਸਿਰ ਮੇਰੇ ਲਈ ਦਾਸ ਬੜੇ, ਸੁਰ ਰਾਗ ਤੇ ਸਾਜ਼ ਬੜੇ, ਪਰ ਤੇਰੇ ਵਰਗੇ ਨਹੀਂ। ਤੇਰੇ ਕੋਲ ਨੇ ਲੋਕ ਬੜੇ, ਹਵਨ ਮੰਤਰ ਸਲੋਕ ਬੜੇ, ਦਰਦ ਆਕਾਸ਼ ਪਰਲੋਕ ਬੜੇ, ਪਰ ਮੇਰੇ ਵਰਗੇ ਦੀ ਮੇਰੇ ਵਰਗੇ।
1: ਆਰਮਨ ਰੇਡੀਓ 24/7।
3: ਸੈਡ ਜਾਂ ਰੋਮਾਂਟਿਕ ਗੀਤਾਂ ਦੇ ਸ਼ੌਕੀਨ ਹੋ।

0: ਸਿਮਰ ਰੇਡੀਓ ਤੇ ਮੇਰੀ ਪਸੰਦ ਦੇ ਗੀਤਾਂ ਦਾ ਆਨੰਦ ਮਾਣਨ ਦੇ ਲਈ ਤੁਸੀਂ ਹੋ ਆਪਣੀ ਦੋ ਸੀਮਾ ਦੇ ਨਾਲ।
1: इसलिए

ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ।

0: कैनेडा ਦੇ ਵਿੱਚ ਵਸਦੇ ਉੱਗੇ ਸ਼ਾਇਰ ਕਵਿੰਦਰ ਚਾਂਦ ਲਿਖਦੇ ਨੇ ਚਾਂਦ ਚਿਹਰੇ ਤੋਂ ਪਰਦਾ ਹਟਾਇਆ ਨਹੀਂ ਐਵੇਂ ਸ਼ੀਸ਼ੇ ਤੇ ਸ਼ੀਸ਼ਾ ਬਦਲਦੇ ਰਹੇ ਅਣਪਛਾਤੇ ਰਹੇ ਆਪਣੇ ਆਪ ਤੋਂ ਜ਼ਿੰਦਗੀ ਭਰ ਸ਼ਨਾਖਤ ਹੀ ਕਰਦੇ ਰਹੇ
1: ਤੁਹਾਡੇ ਮਨ ਦੀ ਰੀਝ ਪੁਗਾਵਾਂਗੇ ਮਨ ਚਾਹੇ ਅਸੀਂ ਗੀਤ ਸੁਣਾਵਾਂਗੇ ਹਰ ਮਨ ਰੇਡੀਓ ਤੇ

ਵਿਆਹੇ ਨੂੰ ਇਹ ਖੁਸ਼ਫਹਿਮੀ ਬਣੀ ਰਹਿੰਦੀ ਹੈ ਕਿ ਉਹ ਤਾਂ ਸੋਹਣਾ ਜਿਹਾ ਮੁੰਡਾ ਖੁੰਡਾ ਹੀ ਹੈ। ਵਿਚਾਰ ਹੈਲਨ ਰੋਲੈਂਡ। ਚੰਗੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।

0: ਪਹਿਰਾਵੇ ਅਤੇ ਅਖਾਣ ਸਾਡੀ ਅਮੀਰ ਸੱਭਿਅਤਾ ਦੀਆਂ ਨਿਸ਼ਾਨੀਆਂ। ਬੱਦਲ ਵੀ ਨੀਵਾ ਹੋ ਕੇ ਵਰਦਾ ਹੈ।
1: ਕਿਸੇ ਦਾ ਹੰਕਾਰ ਵੇਖ ਕੇ ਉਸ ਨੂੰ ਨਿਮਰਤਾ ਤਾਰਨ ਲਈ ਉਪਦੇਸ਼ ਦੇਣ ਹਿੱਤ ਇਹ ਅਖਾਣ ਵਰਤਦੇ ਹਨ।
0: ਮੁਹਾਵੇ ਅਤੇ ਅਖਾਣ ਸਾਡੀ ਅਮੀਰ ਸੱਭਿਅਤਾ ਦੀਆਂ ਨਿਸ਼ਾਨੀਆਂ। ਹਰਮਨ ਰੇਡੀਓ ਆਸਟ੍ਰੇਲੀਆ।

ਸਤਿ ਸ੍ਰੀ ਅਕਾਲ ਜੀ, ਮੈਂ ਜਤਿੰਦਰ ਮਾਹਰ। ਬਿਹਤਰ ਇੱਕ ਦੁਨੀਆਂ ਬਾਰੇ ਮੇਰਾ ਇਹ ਮੰਨਣਾ ਕਿ ਜਿਸ ਜਿਸ ਸੰਸਾਰ ਦੇ ਵਿੱਚ

ਕਿ ਬੰਦੇ ਦੀ ਬੰਦੇ ਦੇ ਤੌਰ ਤੇ ਇੱਜ਼ਤ ਕਰ ਸਕਦਾ ਕਰਦਾ ਮੈਨੂੰ ਲੱਗਦਾ ਕਿ ਉਹ ਇੱਕ ਬਿਹਤਰ ਵਰਲਡ ਹੋਊਗਾ ਜਿੱਥੇ ਮਨੁੱਖ ਨੂੰ ਮਨੁੱਖ ਦੇ ਤੌਰ ਦੇ ਉੱਤੇ ਦੇਖਿਆ ਜਾਊਗਾ ਤੇ ਉਹਦੀ ਇੱਜ਼ਤ ਕੀਤੀ ਜਾਊਗੀ ਉਹ ਇੱਕ ਮੇਰੇ ਲਈ ਇੱਕ ਮਤਲਬ ਇੱਕ ਚੰਗਾ ਸੰਸਾਰ ਹੋਊਗਾ।

ਕਿਹੜੇ-ਕਿਹੜੇ ਦੇਸ਼ਾਂ ਵਿੱਚ ਕੀ-ਕੀ ਵਾਪਰ ਰਿਹਾ ਹੈ। ਹਰ ਦੇਸ਼ ਵਿੱਚ ਹੋ ਰਹੀਆਂ ਭਿੰਨ-ਭਿੰਨ ਗਤੀਵਿਧੀਆਂ ਦੀ ਜਾਣਕਾਰੀ ਮੁਹੱਈਆ ਕਰਵਾਏਗਾ ਹਰਮਨ ਰੇਡੀਓ। ਹਰਮਨ ਰੇਡੀਓ ਹਰਮਨ ਰੇਡੀਓ ਵਿਦੇਸ਼ੀ ਵਸਦੇ ਪੰਜਾਬੀਆਂ ਦੀ ਰੂਹ ਨੂੰ ਪੰਜਾਬ ਦੀ ਮਿੱਟੀ ਨਾਲ ਜੋੜਨ ਦਾ ਉਪਰਾਲਾ ਕਰ ਰਿਹਾ ਹੈ ਹਰਮਨ ਰੇਡੀਓ। ਹਰਮਨ ਰੇਡੀਓ ਹਰਮਨ ਰੇਡੀਓ ਹਰਮਨ ਰੇਡੀਓ ਹਰਮਨ ਰੇਡੀਓ ਹਰਮਨ ਰੇਡੀਓ। ਅਗਲੇ ਅੱਧੇ ਘੰਟੇ ਚ ਸੁਣੋਗੇ ਤੁਸੀਂ

0: ਕਵੇ ਅਤੇ ਅਖਾਣ ਸਾਡੀ ਅਮੀਰ ਸਭਿਅਤਾ ਦੀਆਂ ਨਿਸ਼ਾਨੀਆਂ ਸੱਪ ਦਾ ਬੱਚਾ ਸਪੋਲੀਆ
1: ਇਸ ਦਾ ਮਤਲਬ ਹੈ ਕਿ ਮੰਦੇ ਤੇ ਭੈੜੇ ਬੰਦਿਆਂ ਦੀ ਔਲਾਦ ਵੀ ਉਹਨਾਂ ਵਰਗੀ ਹੀ ਮਾੜੀ ਹੀ ਹੁੰਦੀ ਹੈ
0: ਮੁਹਾਵੇ ਅਤੇ ਅਖਾਣ ਸਾਡੀ ਅਮੀਰ ਸਭਿਅਤਾ ਦੀਆਂ ਨਿਸ਼ਾਨੀਆਂ ਹਰਮਨ ਰੇਡੀ ਆਸਟ੍ਰੇਲੀਆ ਆਸਟ੍ਰੇਲੀਆ ਆਸਟ੍ਰੇਲੀਆ ਆਸਟ੍ਰੇਲੀਆ
2: Attention, attention, everybody.
3: Icon.
2: I'm gonna tell you the facts. Oh, duniyadari, aavire sambhal ke chal.
4: अपनी बिजनेस की तरक्की लिए तुसी भी हरमन रेडियो दियां सेवावां हासिल कर सकते हो हरमन रेडियो ते अपने बिजनेस की एड देने लिए जां किसी भी पसंदीदा प्रोग्राम नूं स्पॉन्सर करने लिए संपर्क करो accounts@harmanradio.com जां harmanradio.com ते एडवर्टाइजमेंट सेक्शन विजिट करो
5: तुसी सुन रहे हो अपना हरमन रेडियो 24 घंटे 7 दिन ऑस्ट्रेलिया दा पहला पंजाबी रेडियो हरमन रेडियो 24 घंटे
6: Stay there.

ਆਤਮਨ ਕੋ ਕੋਈ ਖੋਜੋ ਭਾਈ ਗੁਰਬਾਣੀ ਦੀ ਆਤਮਕ ਖੋਜ ਅਤੇ ਆਤਮਕ ਲਾਹੇ ਦੀ ਪ੍ਰਾਪਤੀ ਲਈ ਗੁਰਬਾਣੀ ਦੀਆਂ ਗੁੱਝੀਆਂ ਕੁੰਡੀਆਂ ਨੂੰ ਖੋਲਦਾ ਪ੍ਰੋਗਰਾਮ ਗੁਰਬਾਣੀ ਵਿਚਾਰ ਸੁਣਦੇ ਰਹੋ ਸਿਰਫ ਤੇ ਸਿਰਫ ਤੁਹਾਡੇ ਆਪਣੇ ਹਰਮਨ ਰੇਡੀਓ ਤੇ ਜੁੜੇ ਰਹੋ ਹਰਮਨ ਰੇਡੀਓ ਨਾਲ।

0: ਕਹਿੰਦਾ ਜਾਗੇ ਅਣਖ ਚਮਕੌਰ ਨੂੰ ਵੇਖਦਿਆਂ ਹੀ ਸੁੱਤਾ ਜਿੱਥੇ ਅਜੀਤ ਜੁਝਾਰ ਤੇਰਾ ਟੱਠੇ ਹੋਏ ਸਭ ਦਿਲ ਖਲੋ ਜਾਂਦੇ ਚਿਣਿਆ ਕੰਧਾਂ ਵਿੱਚ ਵੇਖ ਪਰਿਵਾਰ ਤੇਰਾ। ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਚਾਰ ਸਾਹਿਬਜ਼ਾਦੇ ਮਾਤਾ ਗੁਜਰ ਕੌਰ ਤੇ ਹੋਰ ਸਮੂਹ ਸਿੱਖ ਸਿੰਘ ਜੋ ਉਸ ਮੌਕੇ ਸ਼ਹੀਦ ਹੋਏ ਉਹਨਾਂ ਸਮੂਹ ਸ਼ਹੀਦਾਂ ਦੀ ਸ਼ਹਾਦਤ ਨੂੰ ਕੋਟਾਨਕੋਟ ਪ੍ਰਣਾਮ ਕਰਦਾ। ਆਓ ਉਹਨਾਂ ਦੇ ਉੱਚੇ ਸੁੱਚੇ ਜੀਵਨ ਨੂੰ ਆਧਾਰ ਬਣਾ ਕੇ ਆਪਣਾ ਕਿਰਦਾਰ ਵੀ
1: ਵੈਰੀਆਂ ਵੱਲੋਂ ਸੁਲ੍ਹਾ ਦੀਆਂ ਸਹੁੰ ਚੁੱਕਣ ਪਿੱਛੋਂ ਦਸਮੇਸ਼ ਪਿਤਾ ਨੇ ਅੱਧੀ ਰਾਤ ਨੂੰ ਆਨੰਦਪੁਰ ਦਾ ਕਿਲਾ ਛੱਡ ਕੇ ਮੁਸੀਬਤਾਂ ਤੇ ਮੌਤ ਨਾਲ ਜੂਝਣ ਦਾ ਮਹੂਰਤ ਆਪਣੇ ਹੱਥੀਂ ਕੀਤਾ, ਪਰੰਤੂ ਕਿਲੇ ਚੋਂ ਬਾਹਰ ਨਿਕਲਦਿਆਂ ਹੀ ਦੁਸ਼ਮਣਾਂ ਨੇ ਉਨ੍ਹਾਂ ਉੱਪਰ ਹੱਲਾ ਬੋਲ ਦਿੱਤਾ। ਪਰਿਵਾਰ ਦੇ ਖੇਰੋਂ ਖੇਰੋਂ ਤੇ ਵੱਖ ਵੱਖ ਹੋਣ ਦੇ ਦਖਾਂਤ ਦਾ ਵਰਣਨ ਇਸ ਤਰ੍ਹਾਂ ਪੇਸ਼ ਹੈ।

0: ਫਤਿਹ ਸਿੰਘ ਦੇ ਮਨ ਨੂੰ ਭਾਵੇ ਸਤਿ ਸ੍ਰੀ ਅਕਾਲ।
1: ਕਿਸੇ ਕੌਮ ਦੀ ਮਾਂ ਹੋ ਕੇ ਵਤਨ ਦੀ ਮਾਂ ਹੋ ਜਾਣਾ ਬੜੀ ਫਖਰ ਦੀ ਗੱਲ ਹੈ। ਵਿਸਾਖੀ ਵਾਲੇ ਦਿਨ ਖਾਲਸਾ ਕੌਮ ਸਜਾ ਲਈ ਗਈ ਹੈ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੁਨੀਆ ਤੋਂ ਵੱਖਰੀ ਕੌਮ ਸਜਾ ਕੇ ਮਾਤਾ ਸੁੰਦਰੀ ਜੀ ਨੂੰ ਪੁੱਛ ਰਹੇ ਨੇ ਕਿ ਤੇਰਾ ਖਾਲਸਾ ਬਣ ਕੇ ਤਿਆਰ ਹੋ ਗਿਆ ਹੈ ਤੇ ਤੇਰੀ ਕੀ ਦੇਣ ਹੋਵੇਗੀ ਇਸ ਖਾਲਸੇ ਲਈ। ਤੇ ਮਾਤਾ ਜੀ ਜਵਾਬ ਦਿੰਦੇ ਨੇ, ਸਾਹਿਬੋ ਮੈਂ ਚਾਹੁੰਦੀ ਹਾਂ ਕਿ ਮੇਰਾ ਖਾਲਸਾ ਜੋਸ਼ੀਲਾ ਵੀ ਹੋਵੇ, ਫੁਰਤੀਲਾ ਵੀ ਹੋਵੇ ਤੇ ਅਣਖੀਲਾ ਵੀ ਹੋਵੇ, ਪਰ ਇਹ ਸਭ ਤੋਂ ਉੱਚ ਮੈਂ ਚਾਹੁੰਦੀ

ਵਿਚਾਰ ਹਾਸੋ ਕਰ ਲੈ ਜਾਏ। ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆ ਸਮਾਈ, ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ, ਜੇ ਹਉ ਜਾਣਾ ਆਖਾ ਨਾਈ ਕਹਿਣਾ ਕਥਨ ਨ ਜਾਈ, ਗੁਰਾ ਇਕ ਦੇ ਬੁਝਾਈ ਸਭਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰ ਨ ਜਾਈ। ਤੀਰਥ ਨਾਵਾ ਜਿਤ ਸਪਾਵਾ ਵਿਨ ਪਾਣੇ ਕੇ ਨਾਇਕਰੀ, ਜੇਤੀ ਸ੍ਰਿਸ਼ਟ ਉਫਾਈ ਵੇਖਾਂ ਵਿਨ ਕਰਮਾਂ ਕੇ ਮਿਲੇ ਲਈ, ਮਤ ਵਿਚ ਰਤਨ ਜਵਾਹਰ ਮਾਨਕ ਜੇ ਇਕ ਗੁਰ ਕੀ ਸਿੱਖ ਸੁਣੀ, ਗੁਰਾ ਇਕ ਦੇ ਬੁਝਾਈ ਸਭਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰ ਨ ਜਾਈ। ਜੇ ਜੁਗ ਚਾਰੇ ਆਰਜਾ ਹੋਰ ਦਸੂਨੀ ਹੋਏ, ਨਵਾਂ ਖਨਾ ਵਿਚ ਜਾਣੀਏ ਨਾਲ ਚਲੈ ਸਭ ਕੋਏ, ਚੰਗਾ ਨਾਉ ਰਖਾਏ ਕੈ ਜਸ ਕੀਰਤ ਜਗ ਲੇ, ਜੇ ਤਿਸ ਨਦਰ ਨ ਆਵੇ ਤਾਂ ਵਾਤ ਨ ਪੁੱਛੈ ਕੇ, ਕੀਟਾਂ ਅੰਦਰ ਕੀਟ ਕਰ ਦੋਸੀ ਦੋਸਤ ਰਹਿ, ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ, ਤੇ ਹਾ ਕੋਈ ਨ ਸੁਝੇ ਜੇ ਤਿਸ ਗੁਣ ਕੋਈ।

ਸਥਾਨ ਥਿਤ ਵਾਰ ਨਾ ਜੋਗੀ ਜਾਣ ਰੁੱਤ ਮਹਾ ਨਾ ਕੋਈ ਜਾਂ ਕਰਤਾ ਸਿਰਠੀ ਕੋ ਸਾਜੇ ਆਪੇ ਜਾਣੇ ਸੋਈ ਕਿਵ ਕਰ ਆਖਾ ਕਿਵ ਸਲਾਹੀ ਕਿਉਂ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੇ ਇੱਕ ਦੂ ਇੱਕ ਸਿਆਣਾ ਵੱਡਾ।

ਸਾਡੇ ਅਧਿਆਤਮਕ ਜੀਵਨ ਵਿੱਚ ਜੀਵ ਆਤਮਾ ਤੇ ਉਸ ਪਰਮਾਤਮਾ ਅਕਾਲ ਪੁਰਖ ਤੇ ਮਿਲਾਪ ਦੀ ਅਵਸਥਾ ਦਾ ਬੜਾ ਉੱਚਾ ਅਸਥਾਨ ਹੈ। ਪਰ ਇਹ ਸਾਰੀ ਖੇਡ ਅਕਾਲ ਪੁਰਖ ਦੀ ਕਿਰਪਾ ਨਾਲ ਹੀ ਵਾਪਰਦੀ ਹੈ। ਉਸ ਦੀ ਕਿਰਪਾ ਹੋਵੇ ਤਾਂ ਗੁਰੂ ਦੀ ਸੰਗਤ ਪ੍ਰਾਪਤ ਹੁੰਦੀ ਹੈ ਤੇ ਜਿਉਂ ਜਿਉਂ ਗੁਰੂ ਦਰ ਦੇ ਨਾਲ ਸਾਂਝ ਵੱਧਦੀ ਹੈ ਤਿਉਂ ਤਿਉਂ ਜੀਵ ਆਤਮਾ ਉੱਪਰ ਮਾਲਕ ਅਕਾਲ ਪੁਰਖ ਦੀ ਰੰਗਤ ਹੋਰ ਹੋਰ ਹੋਰ ਚੜ੍ਹਦੀ ਹੈ। ਕਿਰਪਾ ਕਰੇ ਜਿਸ ਪਾਰ ਬ੍ਰਹਮ ਹੋਵੇ ਸਾਧੂ ਸੰਗ, ਜਿਉਂ ਜਿਉਂ ਉਹ ਵਧਾਈ ਹੈ ਤਿਉਂ ਤਿਉਂ ਹਰ ਸਿਉ ਰੰਗ। ਅੱਜ ਦੇ ਇਸ ਆਨੰਦਮਈ ਪ੍ਰੋਗਰਾਮ ਵਿੱਚ ਜੋ ਆਪਾਂ ਅਗਲਾ ਸ਼ਬਦ ਸਰਵਣ ਕਰਨ ਜਾ ਰਹੇ ਹਾਂ ਉਹ ਰਾਗ ਕਲਿਆਣ ਵਿੱਚੋਂ ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਬਖਸ਼ਿਸ਼ ਕੀਤਾ ਹੋਇਆ ਹੈ। ਇਹ ਸ਼ਬਦ ਭਾਵੇਂ ਕਿ ਦੋ ਪਦਿਆਂ ਵਾਲਾ ਏ ਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਅੰਗ 1321 ਉੱਪਰ ਦਰਜ ਹੈ। ਧੰਨ ਗੁਰੂ ਗ੍ਰੰਥ ਸਾਹਿਬ ਵਿੱਚ ਰਾਗ ਕਲਿਆਣ ਪਵਿੱਤਰ ਅੰਗ 1321 ਤੋਂ ਲੈ ਕੇ 1326 ਤੱਕ ਦਰਜ ਹੈ ਤੇ ਇਸ ਰਾਗ ਵਿੱਚ ਸਿਰਫ ਅਤੇ ਸਿਰਫ ਦੋ ਗੁਰੂ ਸਾਹਿਬਾਨ ਧੰਨ ਗੁਰੂ ਰਾਮਦਾਸ ਜੀ ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਬਾਣੀ ਦਰਜ ਹੈ। ਧੰਨ ਗੁਰੂ ਅਰਜਨ ਦੇਵ ਜੀ ਦੇ ਬਖਸ਼ਿਸ਼ ਇਸ ਰਾਗ ਦੇ 10 ਸ਼ਬਦਾਂ ਵਿੱਚੋਂ ਅੱਜ ਆਪਾਂ ਜੋ ਪਹਿਲਾ ਸ਼ਬਦ ਹੈ ਹਮਾਰੇ ਇਹ ਕਿਰਪਾ ਕੀਜੈ ਅਲ ਮਕਰੰਦ ਚਰਨ ਕਮਲ ਸਿਉ ਮਨ ਫੇਰ ਫੇਰ ਰੀਜੈ ਇਹ ਸਰਵਨ ਕਰਾਂਗੇ ਤਾਂ ਅਕਾਲ ਪੁਰਖ ਦੀ ਮੇਰ ਹੋ ਜਾਵੇ ਤਾਂ ਸਤਿਗੁਰੂ ਕਹਿੰਦੇ ਨੇ ਜਿਵੇਂ ਭੌਰਾ ਫੁੱਲ ਦੇ ਰਸ ਵਿੱਚੋਂ ਆਨੰਦ ਮਾਨਣ ਵਿੱਚ ਰਿੱਝਿਆ ਰਹਿੰਦਾ ਹੈ ਨਾ ਤਿਵੇਂ ਇਹ ਮੇਰਾ ਸੋਹਣਾ ਮਨ ਤੇਰੇ ਚਰਨਾਂ ਵਿੱਚ ਰਿੱਝਿਆ ਰਹੇ। ਇਹ ਸ਼ਬਦ ਨੂੰ ਰਾਗ ਲਿਆਣ ਵਿੱਚ ਪੁਰਾਤਨ ਤੰਤੀ ਸਾਜਾਂ ਨਾਲ ਗਾਇਨ ਕਰ ਰਹੇ ਨੇ ਪ੍ਰੋਫੈਸਰ ਪਰਮਜੋਤ ਸਿੰਘ। ਰਾਗ ਲਿਆਣ ਜਿਸ ਨੂੰ ਰਾਗ ਜਮਨ ਵੀ ਕਿਹਾ ਜਾਂਦਾ ਹੈ ਇਹ ਰਾਤ ਦੇ ਪਹਿਲੇ ਪੈਰ ਭਾਵ ਸ਼ਾਮ ਨੂੰ 3 ਵਜੇ ਤੋਂ 6 ਵਜੇ ਤੱਕ ਗਾਇਆ ਜਾਂਦਾ ਹੈ ਤੇ ਆਮ ਕਰਕੇ ਇਹ ਰਾਗ ਬਰਸਾਤਾਂ ਦੇ ਮਹੀਨਿਆਂ ਵਿੱਚ ਗਾਇਆ ਜਾਂਦਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਰਾਗਾਂ ਦੀ ਤਰਤੀਬ ਵਿੱਚ ਇਹ 29ਵਾਂ ਰਾਗ ਹੈ ਤਾਂ ਆਓ ਗੁਰੂ ਪਿਆਰਿਓ ਤੰਤੀ ਸਾਜਾਂ ਦੀ ਤਨਕਾਰ ਵਿੱਚ ਰਾਗ ਕਲਿਆਣ ਦੇ ਰਾਹੀਂ ਆਪਾਂ ਭਾਈ ਪਰਮਜੋਤ ਸਿੰਘ ਜੀ ਦੀ ਆਵਾਜ਼ ਵਿੱਚ ਸ਼ਬਦ ਸਰਵਣ ਕਰਦੇ ਹਾਂ। ਹਮਾਰੀ ਇਹ ਕਿਰਪਾ ਕੀ ਜੈ ਅਲ ਮਕਰੰਦ ਚਰਨ ਕਮਲ ਸਿਉਂ

0: देश विदेश के कोने कोने तो आवाज दिया जादूमई तिरंगा राही तुसी सरवण कर रहे हो हरमन रेडियो आस्ट्रेलिया दा प्रोग्राम गावो सच्ची बाणी। हुण समा है गुरबाणी कथा विचार दा। गुरबाणी कथा विचार सरवण करा रहे ने भाई साहब भाई राजविंदर सिंह जी। ता आओ करो मनोबिरतियां एकागर ते टुब्बी लाइए गुरबाणी कथा विचार दे सागर विच।
1: सत स्वरूप है, सत स्वरूप है।
2: वाहिगुरु जी का खालसा, वाहिगुरु जी की फतेह। कुटान कुटान शुकराना तन तन श्री गुरु ग्रंथ साहिब जी महाराज जी दा। सतगुरु जी दी अपार बख्शिश दे नाल जो शब्द अज आपां विचार करदे हां। जब लग हुक्म ना बूझता तब ही लो दुखिया। शुकराना कुटान कुटान शुकराना तन तन श्री गुरु नानक देव जी महाराज जी दा। सतगुरां ने मेहर करी हुक्म दिता, हुक्म शब्द दिता, हुक्म हुक्म की हुंदा संगत जी। महाराज कहंदे ने भी हुक्म ओहो इक कानून आ, दैवी कानून आ, जिहड़ा इंसान दे विच परमात्मा ने पाया होया आ, जिहड़ी विच सारा जिहड़ा इह यूनिवर्स आ फंक्शन करदा आ, चलदा आ, है ना। हुक्म महाराज कहंदे ने कि भाई हुक्म रजाई चलना नानक लिखिया नाल। इह जिहड़ा हुक्म आ इह साडे नाल लिखिया होया। हुक्म की हुंदा, जिवें कि सतगुरु कहंदे ने कि जदों कोई इंसान इह गल नूं समझ लैंदा आ ते कबूल कर लैंदा आ असलियत नूं कि कुदरत दे कुछ कानून ने जिहड़े इंसान दी जिंदगी नूं लागू करदे ने, इंसान दी जिंदगी दे उत्ते लागू हुंदे ने, जिवें कि बायोलॉजिकल लिमिट्स हुंदियां ने साडियां, है ना। जिहड़ियां संगत जी भी सानूं चॉइस नहीं हैगी वी असीं आप मां बाप चुन लईए। सानू जिथे हुण जन्म मिल गया है ना। कॉज एंड इफेक्ट, करण कारण प्रभ एक है ते कारण करते हथ है, ये चीजा है ना। साडे कर्म दा सिद्धांत आ जिहड़ा, जिन्हों असीं कहने आ अपने कर्म की गत मैं क्या जानू, मैं क्या जानू बाबा रे। मैं कल विचार करदा सीगा बीबी नाल ते ओह कहिंदी भी मैं वक्त नूं मत्था टेकदी आं, समें नूं मत्था टेकदी आं, भी पता नहीं क्यों समां बहुत बलवान आ। मैं उहनूं काफी डंगियाई दे विच सोची गल उस बीबी दी भी उह समें नूं क्यों मत्था टेकदी आ। समें नूं मत्था टेकणा संगत जी इदां आ, कुरबान जाई तिस वेला सुहावी। मैं उस वक्त दे कुरबान जाना, हे अकाल पुरख मैनू वार ना कर दे उस वक्त तों, मैनू उस समय तों वार ना कर दे जित तुमरे द्वारे आया। ओ वक्त किड्डा भागां वाला वक्त सी मेरे लई सतगुरु जिनू तैं हुक्म दिता। हे अकाल पुरख परमात्मा जिनू तू वक्त नू हुक्म दिता कि जा इस बच्चे नू मेरे द्वारे ते लेके आ। किड्डा किड्डी सोच उस बीबी दी, बड़ा डूंगा सोचिया, बड़ा डूंगा। कहंदी मैं वक्त नू नमस्कार कर दिया, इहदा पता नहीं भी कदों बदल जावे, है ना, इहदा पता नहीं भी कदों की हो जावे। ते जदों संगत जी कोई इंसान इस रियलिटी नूं कबूल कर लैंदा आ, ਜਦੋਂ ਕੋਈ ਇਨਸਾਨ ਇਸ ਰਿਐਲਿਟੀ ਨੂੰ ਕਬੂਲ ਕਰ ਲੈਂਦਾ ਤੇ ਉਹ ਹੁਕਮ ਨੂੰ ਸਮਝਣ ਲੱਗ ਜਾਂਦਾ ਹੈ। ਬੜਾ ਪਿਆਰਾ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਸਾਨੂੰ ਦਿੱਤਾ ਆ, ਹੁਕਮ। ਹੁਣ ਇੱਕ ਚੀਜ਼ ਹੁੰਦੀ ਆ ਜਿਹੜੀ ਹੁਕਮ ਲਿਖਿਆ ਨਾਲ, ਜਿਹੜਾ ਨਾਲ ਲਿਖਿਆ ਹੋਇਆ, ਜਿਵੇਂ ਕਿ ਜਿਹਨੂੰ ਕਹਿ ਦਈਏ ਅਸੀਂ ਅੰਗਰੇਜ਼ੀ ਦੇ ਵਿੱਚ ਇਨਏਟ, ਜਿਹੜਾ ਸਾਡੀ ਜੀਵ ਦੇ ਵਿੱਚ ਇਨਏਟ ਕਰਿਆ ਹੋਇਆ ਪਰਮਾਤਮਾ ਨੇ, ਭਾਵ ਕਿ ਸਾਡੇ ਨਾਲ ਜਦੋਂ ਅਸੀਂ ਹਿਊਮਨ ਬੀਂਗ ਬਣੇ ਆ ਉਹਦੇ ਵਿੱਚ ਉਹਨੇ ਇਹ ਹੁਕਮ ਪਾਇਆ ਹੋਇਆ। ਤੇ ਸਤਿਗੁਰਾਂ ਦੀ ਬਾਣੀ ਬਾਰ ਬਾਰ ਇਸ ਗੱਲ ਬਾਰੇ ਇੰਡੀਕੇਟ ਕਰਦੀ ਆ, ਸੱਚ, ਗਿਆਨ, ਪੰਥ, ਦਿਸਾਵਾ, ਨਿਤ ਖੜੀ, ਮੁੰਦ ਜੋਬਣ ਵਾਲੀ ਰਾਮ ਰਾਜੇ, ਕਿ ਗੁਰੂ ਦੀ ਮੱਤ ਲੈ ਤੂੰ ਆਣੇ, ਗੁਰੂ ਦੀ ਗਾਈਡੈਂਸ ਲੈ। ਉਹ ਜਿਹੜੀ ਹੁਕਮ ਵੱਲ ਨੂੰ ਇਸ਼ਾਰੇ ਕਰਦੀ ਆ ਗੁਰਬਾਣੀ, ਹੈ ਨਾ, ਕਿ ਗੁਰ ਕੀ ਮੱਤ ਤੂੰ ਲੇਹੇ ਆਣੇ, ਹੈ ਨਾ। ਤੇ ਉਹਦਾ ਮਤਲਬ ਹੁੰਦਾ ਸੰਗਤ ਜੀ ਇਨਏਟ। ਇਨਏਟ ਦਾ ਮਤਲਬ ਜਿਹੜੀ ਤੁਸੀਂ ਜ਼ਿੰਦਗੀ ਵਿੱਚ, ਜਿਹੜੀ ਤੁਹਾਡੇ ਜੀਵ ਦੇ ਵਿੱਚ ਪਰਮਾਤਮਾ ਨੇ ਪਾਈ ਹੋਈ ਚੀਜ਼ ਆ। ਜੇ ਆਪਾਂ ਹੁਕਮ ਲਿਖਿਆ ਨਾਲ ਜਿਹੜਾ ਇਨਏਟ ਕਰਿਆ ਹੋਇਆ ਸਾਡੀ ਕੌਨਸ਼ੀਅਸ ਦੇ ਵਿੱਚ, ਤਾਂ ਉਹਦਾ ਮਤਲਬ ਕੀ ਬਣ ਗਿਆ, ਵੀ ਜਿਹਦਾ ਮਤਲਬ ਬਣ ਗਿਆ ਕਿ ਜਿਹੜੀ ਗੁਰੂ ਦੀ ਗੱਲ ਨੂੰ ਸੁਣਨਾ ਆ, ਗੁਰੂ ਦੀ ਮੱਤ ਨੂੰ, ਗੁਰੂ ਦੀ ਦੈਵੀ ਰੂਹਾਨੀਅਤ ਭਰੇ ਗਿਆਨ ਨੂੰ ਆਪਣੇ ਜੀਵਨ ਵਿੱਚ ਉਤਾਰਨਾ ਆ, ਜਿਹੜਾ ਕਿ ਆਲਰੇਡੀ ਪ੍ਰੈਜੈਂਟ ਹੈਗਾ ਆ ਸਾਡੇ ਵਿੱਚ, ਹੈ ਨਾ, ਪਰ ਗੁਰੂ ਦੀ ਮੱਤ ਉੱਪਰੋਂ ਪਾਉਣੀ ਆ, ਤਾਂ ਕਿ ਸਾਡੇ ਅੰਦਰ ਲਾ ਛੁਪਿਆ ਹੋਇਆ ਵਾਹਿਗੁਰੂ ਦਾ ਜਿਹੜਾ ਨਾਮ ਆ, ਪ੍ਰਕਾਸ਼ ਆ, ਉਹ ਸਾਡੇ ਆਮ ਦਿਹਾੜੀ ਦੇ ਵਿਚਾਰਾਂ ਵਿੱਚ, ਸਾਡੇ ਸ਼ਬਦਾਂ ਵਿੱਚ, ਸਾਡੇ ਕਰਮਾਂ ਦੇ ਵਿੱਚ ਆ ਜਾਵੇ। ਇਹਨੂੰ ਕਹਿੰਦੇ ਆ ਨਾਨਕ ਲਿਖਿਆ ਨਾਲ, ਜਿਹੜਾ ਹੁਕਮ ਸੰਗਤ ਜੀ ਸਾਡੇ ਨਾਲ ਲਿਖਿਆ ਹੋਇਆ, ਜਿਹੜਾ ਸਾਡੇ ਵਿੱਚ ਪਰਮਾਤਮਾ ਜੀ ਨੇ ਪਾਇਆ ਹੋਇਆ, ਉਸ ਹੁਕਮ ਨੂੰ ਗੁਰਦੇਵ ਕਹਿੰਦੇ ਜਬ ਲੱਗ ਭਾਈ, ਜਿੰਨਾ ਚਿਰ ਤੱਕ ਤੂੰ ਉਸ ਹੁਕਮ ਨੂੰ, ਹਨਾ, ਜਬ ਲੱਗ ਹੁਕਮ ਨਾ ਬੂਝਤਾ, ਸਮਝਦਾ ਨਹੀਂ ਹੈਗਾ ਤੂੰ ਉਹਨੂੰ, ਓਨਾ ਚਿਰ ਤੱਕ, ਜਿੰਨਾ ਚਿਰ ਤੱਕ ਤੂੰ ਸਮਝਦਾ ਨਹੀਂ ਹੈਗਾ ਓਨਾ ਚਿਰ ਤੱਕ ਤੂੰ ਮੈਂਟਲੀ ਡਿਸਟਰੈਸ ਰਹੇਗਾ, ਤੇਰਾ ਮਨ ਲੜਦਾ ਰਹੇਗਾ ਰਿਐਲਿਟੀ ਦੇ ਨਾਲ, ਕੰਪਲੇਂਟਸ ਤੇਰੀ ਜ਼ਿੰਦਗੀ ਦੇ ਵਿੱਚ ਰਹਿਣਗੀਆਂ, ਤੇ ਤੇਰੀਆਂ ਆਸਾਵਾਂ ਇੱਛਾਵਾਂ ਦੇ ਨਾਲ ਮੋਹ ਬਣਿਆ ਰਹੇਗਾ, ਜਿਹੜਾ ਅਲਿਊਜ਼ਨਾਂ ਤੈਨੂੰ, ਭਰਮਾਂ ਤੈਨੂੰ ਕੰਟਰੋਲ ਕਰਦਾ ਰਹੇਗਾ, ਰਸਿਸਟੈਂਟ ਰਹੇਗਾ ਤੂੰ ਕੁਦਰਤ ਦੇ ਵੱਲ, ਰਿਐਲਿਟੀ ਦੇ ਵੱਲ, ਦਿਮਾਗ ਦੇ ਵਿੱਚ ਜਿਹੜੀ ਘਿਰਣਾ ਆ, ਜਿਹੜੀ ਖੇਜਾ, ਫਰਸਟ੍ਰੇਸ਼ਨ ਆ, ਐਂਗਜ਼ਾਇਟੀ ਆ, ਤੇ ਭਾਈ ਇਹ ਵੱਧਦੀ ਜਾਣੀ ਆ, ਕਿੰਨਾ ਚਿਰ ਤੱਕ, ਜਿੰਨਾ ਚਿਰ ਤੱਕ ਤੂੰ ਇਸ ਹੁਕਮ ਨੂੰ ਨਹੀਂ ਬੂਝਤਾ, ਜਬ ਲੱਗ ਹੁਕਮ ਨਾ ਬੂਝਤਾ, ਤਬ ਹੀ ਲਓ ਦੁਖੀਆ, ਤਬ ਹੀ ਲਓ ਦੁਖੀਆ, ਉਹਨਾਂ ਚਿਰ ਤੱਕ ਤੇਰੇ ਮਨ ਵਿੱਚ ਵੱਧਦੀ ਜਾਏਗੀ, ਜ਼ਹਿਰ ਵੱਧਦੀ ਜਾਏਗੀ, ਈਰਖਾ ਵੱਧਦੀ ਜਾਏਗੀ, ਦੂਜਿਆਂ ਦੇ ਨਾਲ ਕੰਪੈਰੀਜ਼ਨ ਵੱਧਦਾ ਜਾਏਗਾ, ਤੇ ਗਰੀਡ ਵੱਧਦਾ ਜਾਏਗਾ, ਕੌਨਫਲਿਕਟ ਵੱਧਦਾ ਜਾਏਗਾ, ਤੇਰੇ ਮਨ ਦੇ ਵਿੱਚ ਇੱਕ ਸ਼ੋਰ, ਇੱਕ ਸ਼ਰਾਬਾ ਸ਼ੋਰ ਵੱਧਦਾ ਜਾਏਗਾ ਤੇਰੇ ਜੀਵਨ ਦੇ ਵਿੱਚ, ਮਨ ਤੈਨੂੰ ਪੁੱਛਦਾ ਰਹੇਗਾ ਕਿ ਉਹ ਮੇਰੇ ਨਾਲੋਂ ਜ਼ਿਆਦਾ ਅਮੀਰ ਆ, ਫਲਾਂ ਬੰਦਾ ਮੇਰੇ ਨਾਲੋਂ ਜ਼ਿਆਦਾ ਖੁਸ਼ ਆ, ਮੈਨੂੰ ਕੁਛ ਨਹੀਂ ਮਿਲਿਆ ਜ਼ਿੰਦਗੀ ਦੇ ਵਿੱਚ, ਇਹ ਸਵਾਲ ਤੇਰੇ ਉੱਤੇ ਰੋਜ਼ ਦਿਹਾੜੀ ਵਰਤਦੇ ਰਹਿਣਗੇ, पर जिमे ही भाई तू हुक्म नू बुझदा आ बुझदा नानक हुक्मै जे बुझै जिहड़ी बुझ लै आ गई तेरी जिंदगी विच तां कुछ चीजां तेरे नाल बण होणगियां निमरता बण आवेगी निमरता नाल तेरी बणन लग जेगी शुकराने नाल तेरी बणन लग जेगी ते जीवन दे राज नाल तेरी भाई बणन लग जेगी हुण इह बड़ा खूबसूरत जिहड़ी बुझ लै आ गई तेरी जिंदगी विच तां कुछ चीजां तेरे नाल बण होणगियां निमरता बण आवेगी निमरता नाल तेरी बणन लग जेगी शुकराने नाल तेरी बणन लग जेगी ते जीवन दे राज नाल तेरी भाई बणन लग जेगी हुण इह बड़ा खूबसूरत मतलब

ਦੇ ਜਨਮ ਨਾਲ ਬਹੁਤ ਸਾਰੀਆਂ ਸਾਖੀਆਂ ਪ੍ਰਚਲਿਤ ਜੁੜੀਆਂ ਹੋਈਆਂ ਨੇ। ਇੱਕ ਸਾਖੀ ਇਹ ਵੀ ਦੱਸੀ ਜਾਂਦੀ ਹੈ ਕਿ ਕਬੀਰ ਜੀ ਦਾ ਜਨਮ ਇੱਕ ਵਿਧਵਾ ਬ੍ਰਾਹਮਣੀ ਦੇ ਉਦਰ ਤੋਂ ਹੋਇਆ ਸੀ। ਉਹ ਵਿਧਵਾ ਆਪਣੇ ਪਾਪ ਨੂੰ ਛਪਾਉਣ ਲਈ ਆਪਣੇ ਨਵ ਜੰਮੇ ਬੱਚੇ ਨੂੰ ਗੰਗਾ ਘਾਟ ਦੀਆਂ ਪੌੜੀਆਂ ਤੇ ਛੱਡ ਆਈ ਤੇ ਉਸੇ ਸਵੇਰੇ ਨੀਰੂ ਨਾਮ ਦੇ ਇੱਕ ਜਲਾਹੇ ਨੇ ਉਸ ਬੱਚੇ ਦੀ ਉਸ ਰੋਂਦੇ ਹੋਏ ਬੱਚੇ ਦੀ ਆਵਾਜ਼ ਸੁਣੀ ਤੇ ਉਸ ਬੱਚੇ ਨੂੰ ਆਪਣੇ ਘਰ ਲੈ ਆਇਆ। ਉਹ ਬੱਚਾ ਵੱਡਾ ਹੋ ਕੇ ਰੱਬੀ ਭਗਤੀ ਦਾ ਇੱਕ ਵੱਡਾ ਯੁਗ ਪੁਰਸ਼ ਹੋ ਕੇ ਨਿਬੜਿਆ। ਸ਼ਾਇਦ ਇਸ ਪ੍ਰਚਲਿਤ ਸਾਖੀ ਵਿੱਚ ਵਿਧਵਾ ਬ੍ਰਾਹਮਣੀ ਦੀ ਕੁੱਖੋਂ ਭਗਤ ਕਬੀਰ ਜੀ ਦੇ ਪੈਦਾ ਹੋਣ ਵਾਲੀ ਗੱਲ ਵਿੱਚ ਕੋਈ ਸੱਚਾਈ ਹੋਵੇ, ਕਿਉਂਕਿ ਉਹਨਾਂ ਸਮਿਆਂ ਵਿੱਚ ਹਿੰਦੂ ਵਿਧਵਾਵਾਂ ਨੂੰ ਸਿਰ ਮੁੰਨ ਕੇ ਦੇਵਦਾਸੀਆਂ ਬਣਾ ਕੇ ਮੰਦਰਾਂ ਠਾਕਰ ਦੁਆਰਿਆਂ ਦੇ ਮਹੰਤਾਂ ਦੀ ਹਵਸ ਦਾ ਸ਼ਿਕਾਰ ਹੋਣ ਲਈ ਛੱਡ ਦਿੱਤਾ ਜਾਂਦਾ ਸੀ। ਸ਼ਾਇਦ ਇਸੇ ਤਰ੍ਹਾਂ ਦੀ ਹਵਸ ਦਾ ਸ਼ਿਕਾਰ ਹੋ ਕੇ ਉਹ ਵਿਧਵਾ ਨੇ ਮਜਬੂਰੀ ਵੱਸ ਭਗਤ ਕਬੀਰ ਜੀ ਵਰਗੇ ਯੁਗ ਪੁਰਸ਼ ਨੂੰ ਜਨਮ ਦੇ ਕੇ ਗੰਗਾ ਕਿਨਾਰੇ ਛੱਡ ਦਿੱਤਾ ਹੋਵੇ ਤੇ ਉਸ ਦੀ ਪਾਲਣਾ ਪੋਸਣਾ ਮੁਸਲਮਾਨ ਜਲਾਹੇ ਨੀਰੂ ਦੇ ਘਰ ਹੋਣਾ ਵੀ ਇੱਕ ਰੱਬੀ ਖੇਡ ਹੈ। ਪਰ ਪਖੰਡੀ ਪੁਜਾਰੀ ਜਮਾਤ ਨੂੰ ਇਹ ਗੱਲ ਕਦੇ ਨਹੀਂ ਸੀ ਪਾਉਂਦੀ ਕਿ ਇੱਕ ਨੀਵੀਂ ਜਾਤ ਦਾ ਜੁਲਾਹਾ ਤੇ ਉਹਦੇ ਘਰ ਪੈਦਾ ਹੋਇਆ ਕਬੀਰ ਉੱਚ ਪਾਏ ਦੀ ਅਧਿਆਤਮਕ ਅਵਸਥਾ ਤੱਕ ਪਹੁੰਚ ਜਾਵੇ, ਕਿਉਂਕਿ ਉੱਚੀ ਆਤਮਕ ਅਵਸਥਾ ਦਾ ਪੂਰਨ ਹੱਕ ਤਾਂ ਉੱਚੀ ਕੁੱਲ ਦੀ ਬ੍ਰਾਹਮਣ ਜਮਾਤ ਕੋਲ ਹੀ ਰਾਖਵਾਂ ਸੀ। ਖੈਰ, ਭਗਤ ਕਬੀਰ ਜੀ ਨੇ ਆਪਣੀ ਰਚਨਾ ਵਿੱਚ ਵੀ ਖਾਲਕ ਦੀ ਖਲਕਤ ਦੇ ਸਾਰੇ ਜੀਆਂ ਨੂੰ ਸਾਂਝੇ ਬਾਪ ਅਕਾਲ ਪੁਰਖ ਦੇ ਬੰਦੇ ਹੀ ਜਾਣਿਆ ਹੈ। ਕਿਸੇ ਮੁਸਲਮਾਨ ਕਿਸੇ ਹਿੰਦੂ ਵਿੱਚ ਕੋਈ ਭੇਦ ਨਹੀਂ ਰੱਖਿਆ। ਭਗਤ ਕਬੀਰ ਜੀ ਬਖਸ਼ਿਸ਼ ਕਰਦੇ ਨੇ, ਮਾਟੀ ਏਕ ਅਨੇਕ ਭਾਂਤ ਕਰ ਸਾਜੀ ਸਾਜਨ ਹਾਰੇ ਨਾ ਕਿਛ ਪੋਚ, ਮਾਟੀ ਕੇ ਪਾਂਡੇ ਨਾ ਕਿਛ ਪੋਚ ਕੁੰਭਾਰੇ। ਮਾਲਕ ਨੇ ਇੱਕੋ ਮਿੱਟੀ ਨਾਲ ਸਾਰੇ ਘੜੇ ਨੇ, ਨਾ ਘੜਨ ਵਾਲੇ ਦੀ ਕਿਤੇ ਕਿਤੇ ਗਲਤੀ ਹੈ ਤੇ ਨਾ ਹੀ ਉਸ ਮਿੱਟੀ ਵਿੱਚ ਗਲਤੀ ਹੈ। ਤਾਂ ਆਓ ਗੁਰੂ ਪਿਆਰਿਓ, ਸਰਵਣ ਕਰਦੇ ਹਾਂ ਭਗਤ ਕਬੀਰ ਜੀ ਦਾ ਬਖਸ਼ਿਸ਼ ਕੀਤਾ ਇਹ ਸ਼ਬਦ ਜੋ ਰਾਗ ਪ੍ਰਭਾਤੀ ਵਿੱਚ ਪਵਿੱਤਰ ਅੰਗ 1359 ਉੱਪਰ ਦਰਜ ਹੈ ਤੇ ਅੱਜ ਇਸ ਦਾ ਕੀਰਤਨ ਰੂਪ ਵਿੱਚ ਗਾਇਨ ਕਰ ਰਹੇ ਨੇ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਸ੍ਰੀਨਗਰ ਵਾਲੇ। ਅਵਲ ਅੱਲਾਹ ਨੂਰ ਅਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ।

ਹਰਮਨ ਰੇਡੀਓ ਤੇ ਸਵੇਰੇ 8 ਵਜੇ ਪ੍ਰਸਾਰਿਤ ਹੋਣ ਵਾਲੇ ਗੀਤ ਸੰਗੀਤ ਨਾਲ ਭਰਪੂਰ ਲਹਿਰਾਂ ਪ੍ਰੋਗਰਾਮ ਵਿੱਚ ਹਲਕੀਆਂ ਫੁਲਕੀਆਂ ਅਤੇ ਜਾਣਕਾਰੀ ਭਰਪੂਰ ਗੱਲਾਂ ਵੀ ਕਰਿਆ ਕਰਾਂਗੇ ਅਤੇ ਵਿਚਾਰ ਵੀ ਸੁਣਿਆ ਕਰਾਂਗੇ। ਇਸ ਪ੍ਰੋਗਰਾਮ ਵਿੱਚ ਤੁਸੀਂ ਸਾਨੂੰ ਫੋਨ ਕਰਕੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਆਪਣੀ ਗੱਲਬਾਤ ਸੁਣੇਗੀ ਪੂਰੀ ਦੁਨੀਆ। ਸੁਣਦੇ ਰਹੋ ਹਰਮਨ ਰੇਡੀਓ ਪ੍ਰੋਗਰਾਮ ਲਹਿਰਾਂ ਲਹਿਰਾਂ ਲਹਿਰਾਂ ਲਹਿਰਾਂ ਲਹਿਰਾਂ। ਸੋਮਵਾਰ ਤੋਂ ਸ਼ੁੱਕਰਵਾਰ ਤੱਕ ਰੋਜ਼ਾਨਾ ਸਵੇਰੇ 8 ਵਜੇ।

0: ਅਤੇ ਅਖਾਣ ਸਾਡੀ ਅਮੀਰ ਸਭਿਅਤਾ ਦੀਆਂ ਨਿਸ਼ਾਨੀਆਂ ਟਿੰਡ ਦਾਣੇ ਕਰਾਟੀ ਸਾਈਆਂ।
1: ਇਸ ਦਾ ਭਾਵ ਹੈ ਕਿ ਚੀਜ਼ ਥੋੜੀ ਹੋਣੀ ਅਤੇ ਟਿੰਡੋਰਾ ਬਹੁਤਾ ਪਿੱਟਣਾ।
0: ਮੁਹਾਵੇ ਅਤੇ ਅਖਾਣ ਸਾਡੀ ਅਮੀਰ ਸਭਿਅਤਾ ਦੀਆਂ ਨਿਸ਼ਾਨੀਆਂ। ਹਰਮਨ ਰੇਡੀ ਹਰਮਨ ਰੇਡੀ ਆਸਟ੍ਰੇਲੀਆ ਆਸਟ੍ਰੇਲੀਆ ਆਸਟ੍ਰੇਲੀਆ
2: ਆਸਟ੍ਰੇਲੀਆ। ਮੁਆਫ਼ੀ ਚਾਹੁੰਦੇ ਹਾਂ ਕਿ ਅੱਜ ਅਸੀਂ ਇਸ ਘੰਟੇ ਦਾ ਖਬਰਾਂ ਦਾ ਬੁਲੇਟਿਨ ਤਕਨੀਕੀ ਕਾਰਨਾਂ ਕਰਕੇ ਪੇਸ਼ ਨਹੀਂ ਕਰ ਸਕੇ।
3: मैं अमनबीर कौर लैके हाजिर हाँ प्रोग्राम अज का दिन इतिहास विच। सो सब तो पहला मेरे वालों प्यार भरी सत श्री अकाल। जिवें कि असीं हर रोज सांझियां करदे हां तुहाडे नाल पंजाब सिख इतिहास अते देश दुनिया नाल वापरियां कुछ इतिहासिक घटनावां दी जिन्हां दा संबंध खास तौर ते अज दे दिन नाल जुड़िया हुंदा है। सो देखदे हां जी अज दे दिन सिख इतिहास अते पंजाब विच की कुछ वापरिया सी।
4: सन 1845 हीरा सिंह डोगरे दियां फौजां ने नौरंगाबाद विच बाबा बीर सिंह दे डेरे उत्ते हमला कीता ते बाबा बीर सिंह कंवर कश्मीरा सिंह अतर सिंह संधावालिया नूं मार दिता। सन 1843 तों बाद दलीप सिंह महाराजा सी ते राणी जिंदा उस दी गाड़ियां, पर असल ताकत हीरा सिंह डोगरा दे उस दे वजीर पंडित जल्ला दे कोल सी। इस वेले हीरा सिंह दा ताया गुलाब सिंह जम्मू दा राजा सी। महाराजा रणजीत सिंह दे दो होर पुत्तर पिशौरा सिंह ते कश्मीर सिंह इस वेले सियालकोट विच सन। गुलाब सिंह इन्हां नूं वी खत्म करना चाहुंदा सी। दोहां शहजादियां दा इक अहलकार महताब सिंह गुलाब सिंह डोगरे नाल मिलिया होया सी। ਜਦੋਂ ਉਹਨਾਂ ਨੂੰ ਇਹ ਰਾਜ਼ ਪਤਾ ਲੱਗਾ ਤਾਂ ਉਹਨਾਂ ਨੇ ਉਸ ਨੂੰ ਮਰਵਾ ਦਿੱਤਾ। ਇਸ ਤੇ ਗੁਲਾਬ ਸਿੰਘ ਗੁੱਸੇ ਹੋ ਗਿਆ। ਇਸੇ ਕਰਕੇ ਉਹਨਾਂ ਨੇ ਇਹਨਾਂ ਨੂੰ ਕੋਈ ਡਰਾਮਾ ਰਚ ਕੇ ਖਤਮ ਕਰਨਾ ਚਾਹਿਆ। ਅਪ੍ਰੈਲ 1844 ਦੇ ਸ਼ੁਰੂ ਵਿੱਚ ਜਰਨੈਲ ਗੁਲਾਬ ਸਿੰਘ ਕਾਲੋ ਮਨਹਾਲੀਆ ਡੋਗਰਾ ਨਹੀਂ ਤੇ ਉਹਨਾਂ ਨੂੰ ਸਿਆਲਕੋਟ ਚੋਂ ਨਿਕਲਣ ਵਿੱਚ ਮਦਦ ਕੀਤੀ। ਕਸ਼ਮੀਰਾ ਸਿੰਘ ਉਥੋਂ ਨਿਕਲ ਕੇ ਨੌਰੰਗਾਬਾਦ ਵਿੱਚ ਬਾਬਾ ਬੀਰ ਸਿੰਘ ਦੇ ਡੇਰੇ ਤੇ ਆ ਪਹੁੰਚਿਆ। ਉਧਰ ਅਤਰ ਸਿੰਘ ਸੰਧਾਵਾਲੀਆ ਵੀ ਕੁਰੂਕਸ਼ੇਤਰ ਤੋਂ ਮੁੜ ਆਇਆ ਸੀ ਤੇ ਉਹ ਵੀ ਬਾਬਾ ਬੀਰ ਸਿੰਘ ਦੀ ਸ਼ਰਨ ਵਿੱਚ ਆ ਚੁੱਕਿਆ ਸੀ। ਹਰੀ ਸਿੰਘ ਨਲੂਆ ਦਾ ਪੁੱਤਰ ਜਵਾਹਰ ਸਿੰਘ ਵੀ ਉਹਨੇ ਦਿਨੀ ਉਥੇ ਸੀ। ਜਦੋਂ ਹੀਰਾ ਸਿੰਘ ਨੂੰ ਅਤਰ ਸਿੰਘ ਸੰਧਾਵਾਲੀਏ ਅਤੇ ਕੰਵਰ ਕਸ਼ਮੀਰਾ ਸਿੰਘ ਦੇ ਨੌਰੰਗਾਬਾਦ ਵਿੱਚ ਹੋਣ ਦਾ ਪਤਾ ਲੱਗਾ ਤਾਂ ਉਸਨੇ ਫੌਜ ਨੂੰ ਉਸ ਪਾਸੇ ਕੂਚ ਕਰਨ ਦਾ ਹੁਕਮ ਦਿੱਤਾ। ਪਹਿਲਾਂ ਉਸਨੇ ਬਾਬਾ ਬੀਰ ਸਿੰਘ ਨੂੰ ਪੈਗਾਮ ਭੇਜਿਆ ਕਿ ਉਹ ਅਤਰ ਸਿੰਘ ਨੂੰ ਉਹਦੇ ਹਵਾਲੇ ਕਰ ਦੇਵੇ। ਇਸ ਤੇ ਬਾਬਾ ਬੀਰ ਸਿੰਘ ਨੇ ਜਵਾਬ ਭੇਜਿਆ ਕਿ ਜੋ ਸ਼ਖਸ ਗੁਰੂ ਘਰ ਵਿੱਚ ਪਨਾਹ ਮੰਗ ਲਏ ਉਹਨੂੰ ਸ਼ਰਨ ਦਿੱਤੀ ਜਾਂਦੀ ਹੈ ਤੇ ਕਿਸੇ ਦੁਸ਼ਮਣ ਦੇ ਹਵਾਲੇ ਨਹੀਂ ਕੀਤਾ ਜਾਂਦਾ। ਹੁਣ ਹੀਰਾ ਸਿੰਘ ਨੇ ਡੋਗਰਾ ਯੂਨਿਟਾਂ ਤੇ ਆਪਣੀਆਂ ਦੂਜੀਆਂ ਵਫ਼ਾਦਾਰ ਯੂਨਿਟਾਂ ਨੂੰ ਬਾਬਾ ਬੀਰ ਸਿੰਘ ਦੇ ਡੇਰੇ ਉੱਤੇ ਗੋਲੀਬਾਰੀ ਕਰਨ ਦਾ ਹੁਕਮ ਦਿੱਤਾ। ਹੀਰਾ ਸਿੰਘ ਦਾ ਹੁਕਮ ਸੀ ਕਿ ਕਿਸੇ ਨੂੰ ਗ੍ਰਿਫ਼ਤਾਰ ਨਹੀਂ ਕਰਨਾ ਤੇ ਬਸ ਕਤਲ ਹੀ ਕਰੀ ਜਾਣਾ ਹੈ। ਇਸ ਹੁਕਮ ਹੇਠ ਲਾਭ ਸਿੰਘ ਡੋਗਰਾ ਦੀ ਫੌਜ ਨੇ ਆਉਂਦਿਆਂ ਹੀ ਗੋਲੇ ਚਲਾਏ। ਇਹਨਾਂ ਵਿੱਚ ਇੱਕ ਗੋਲਾ ਬਾਬਾ ਬੀਰ ਸਿੰਘ ਦੀ ਲੱਤ ਉੱਤੇ ਲੱਗਾ ਤੇ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਜਦੋਂ ਜਰਨੈਲ ਗੁਲਾਬ ਸਿੰਘ ਨੂੰ ਬਾਬਾ ਜੀ ਦੇ ਜ਼ਖਮੀ ਹੋਣ ਦਾ ਪਤਾ ਲੱਗਾ ਤਾਂ ਉਹ ਬਾਬਾ ਜੀ ਨੂੰ ਮਿਲਣ ਆਇਆ। ਉਸਨੇ ਹਾਲ ਚਾਲ ਪੁੱਛਣ ਤੋਂ ਬਾਅਦ ਬਾਬਾ ਜੀ ਨੂੰ ਆਖਿਆ ਕਿ ਉਹ ਅਤਰ ਸਿੰਘ ਨੂੰ ਉਹਨਾਂ ਦੇ ਹਵਾਲੇ ਕਰ ਦੇਣ। ਇਸ ਵੇਲੇ ਅਤਰ ਸਿੰਘ ਆਪ ਵੀ ਉੱਥੇ ਪਹੁੰਚ ਗਿਆ ਸੀ। ਗੁਲਾਬ ਸਿੰਘ ਉਸ ਵੇਲੇ ਅਜੀਤ ਸਿੰਘ ਸੰਧਾਵਾਲੀਆ ਦੇ ਘੋੜੇ ਉੱਤੇ ਸਵਾਰ ਸੀ। ਆਪਣੇ ਮਾਰੇ ਜਾ ਚੁੱਕੇ ਭਤੀਜੇ ਦਾ ਘੋੜਾ ਵੇਖ ਕੇ ਉਸ ਨੂੰ ਰੋਹ ਆ ਗਿਆ। ਉਹਨੇ ਆਪਣੀ ਦੁਨਾਲੀ ਬੰਦੂਕ ਵਿੱਚੋਂ ਇੱਕ ਗੋਲੀ ਜਨਰਲ ਗੁਲਾਬ ਸਿੰਘ ਉੱਤੇ ਚਲਾਈ ਜਿਹਦੇ ਨਾਲ ਉਹ ਮਾਰਿਆ ਗਿਆ। ਇਸ ਤੇ ਗੁਲਾਬ ਸਿੰਘ ਦੇ ਫੌਜੀਆਂ ਨੇ ਬੰਦੂਕਾਂ ਚਲਾ ਕੇ ਅਤਰ ਸਿੰਘ ਨੂੰ ਮਾਰ ਦਿੱਤਾ ਤੇ ਉਸ ਦਾ ਸਿਰ ਵੱਢ ਲਿਆ। ਇਸ ਤੋਂ ਬਾਅਦ ਉਹਨਾਂ ਨੇ ਗੋਲੀਆਂ ਮਾਰ ਕੇ ਕੰਵਰ ਕਸ਼ਮੀਰਾ ਸਿੰਘ ਮਹਾਰਾਜਾ ਸ਼ੇਰ ਸਿੰਘ ਦਾ ਦੀਵਾਨ ਵਿਸਾਖਾ ਸਿੰਘ ਤੇ ਸੈਂਕੜੇ ਹੋਰ ਸਿੱਖ ਮਾਰ ਦਿੱਤੇ। ਇਸ ਦੇ ਨਾਲ ਹੀ ਹੀਰਾ ਸਿਉਂ ਦੀ ਫੌਜ ਨੇ ਸਾਰਾ ਡੇਰਾ ਵੀ ਲੁੱਟ ਲਿਆ। ਇਸ ਕਤਲੇਆਮ ਵਿੱਚੋਂ ਕੁਝ ਲੋਕ ਬਚ ਕੇ ਨਿਕਲ ਗਏ ਤੇ ਦਰਿਆ ਵੱਲ ਦੌੜੇ। ਦਰਿਆ ਦੇ ਦੂਜੇ ਪਾਸੇ ਕਪੂਰਥਲਾ ਦੀ ਫੌਜ ਨੇ ਗੋਲਾਬਾਰੀ ਕਰਕੇ ਇਨ੍ਹਾਂ ਵਿੱਚੋਂ ਬਹੁਤ ਸਿੱਖ ਸ਼ਹੀਦ ਕੀਤੇ। ਇਸ ਤੋਂ ਬਾਅਦ ਹੀਰਾ ਸਿਉਂ ਦੀ ਫੌਜ ਅਤਰ ਸਿੰਘ ਦਾ ਸਿਰ ਲੈ ਕੇ ਹੀਰਾ ਸਿੰਘ ਕੋਲ ਲਾਹੌਰ ਪਹੁੰਚੀ ਤੇ ਇਨਾਮ ਹਾਸਲ ਕੀਤੇ। ਇਹ ਕਤਲੇਆਮ 6 ਮਈ 1845 ਦੇ ਦਿਨ ਹੋਇਆ ਸੀ। ਸਨ 1930 ਸਿਵਲ ਨਾਫਰਮਾਨੀ ਦੌਰਾਨ 6 ਮਈ ਨੂੰ ਭਾਰਤ ਦੇ ਕਈ ਸ਼ਹਿਰਾਂ ਵਿੱਚ ਲੋਕਾਂ ਨੇ ਹੜਤਾਲ ਕੀਤੀ ਹੋਈ ਸੀ। ਇਸ ਸਬੰਧ ਵਿੱਚ ਦਿੱਲੀ ਵਿਖੇ ਵੀ ਲੋਕਾਂ ਨੇ ਹੜਤਾਲ ਕੀਤੀ ਤੇ ਨਾਲ ਹੀ ਗਲੀਆਂ ਅਤੇ ਬਾਜ਼ਾਰਾਂ ਵਿੱਚ ਜਲੂਸ ਕੱਢੇ ਅਤੇ ਕਚਹਿਰੀਆਂ ਅਤੇ ਦੂਜੇ ਦਫ਼ਤਰਾਂ ਦੇ ਬਾਹਰ ਪਿਕਟਿੰਗ ਵੀ ਕੀਤੀ। 2-3 ਵਾਰ ਇੰਜ ਹੀ ਹੁੰਦਾ ਰਿਹਾ ਕਿਉਂਕਿ ਕੋਤਵਾਲੀ ਗੁਰਦੁਆਰਾ ਸੀਸ ਗੰਜ ਦੇ ਬਿਲਕੁਲ ਨਾਲ ਲੱਗਦੀ ਸੀ। ਇਸ ਕਰਕੇ ਕਾਫੀ ਲੋਕ ਗੁਰਦੁਆਰੇ ਦੇ ਬਾਹਰ ਵੀ ਇਕੱਠੇ ਹੋ ਗਏ ਤੇ ਉਥੋਂ ਕੋਤਵਾਲੀ ਦੀ ਕਾਰਵਾਈ ਵੇਖਣ ਲੱਗ ਪਏ। ਦੁਪਹਿਰ ਦੇ ਕੋਈ 3:30 ਵਜੇ ਗੁਰਦੁਆਰੇ ਵੱਲ 2 ਇੱਟਾਂ ਮਾਰੀਆਂ ਗਈਆਂ। इस दी शिकायत गुरुद्वारे दे मैनेजर ने डीसी कोल कीती। पुलिस ने उल्टा गुरुद्वारे ते ही इल्जाम ला दिता। इस रौले रप्पे विच गुरुद्वारे दे अगे अते अंदर बहुत वड्डी भीड़ जुड़ गई। अद्धे घंटे विच ही पुलिस दीआं तीन बसां आ पहुंचीआं। तीजी बस विच फुहारे वल्लों कुछ रोड़े वजे। इस ते पुलिस ने वैश्याना लाठीचार्ज शुरू किया। लोग डरदे हुए गुरुद्वारे वल दौड़े। हुण कोतवाली अते गुरुद्वारे विच वड़ी भीड़ ने एक दूजे वल रोड़े मारने शुरू कर दिते। थोड़ी देर बाद पुलिस ने कोतवाली तो गुरुद्वारे वल गोली चलानी शुरू कर दी। पुलिस की फायरिंग 50 मिनट के करीब जारी रही। गुरुद्वारे की इमारत उत्ते गोलियां दे 686 निशान सन। पुलिस की फायरिंग नाल 36 बंदे जख्मी हुए। बाद विच तारा चंद पुलिसिए की अगवाई विच पुलिस ने गुरुद्वारे के लंगर उत्ते हमला किया। पुलिस के एक्शन के खिलाफ लोगों विच आम करके ते सिखां विच खास करके बड़ा रोस पैदा होया।
3: सो ये सन पंजाब ते सिख तारीख नाल जुड़िया हुई कुछ इतिहासिक घटनावां जिन्हां दा संबंध खास तौर ते अज दे दिन नाल जुड़िया होया है। सो देखदे हां जी अज दे दिन देश दुनिया विच की कुछ वापरिया सी।
4: सन 1529 बंगाल दे अफगानी शासक नुसरत शाह नूं मुगल शासक बाबर ने युद्ध विच हराया सी। सन 1861 स्वतंत्रता संग्राम सेनानी अते भारतीय राष्ट्रीय कांग्रेस दे नेता मोतीलाल नेहरू दा जन्म होया सी। सन 1914 बरतानिया दी संसद ने औरतां दे वोट दे अधिकार नूं नामंजूर कर दिता सी। सन 1944 महात्मा गांधी नूं पुणे स्थित आगा खान पैलेस तों रिहा कीता गया सी। सन 2001 पोप जान पाल दूजे सीरिया यात्रा दौरान एक मस्जिद विच प्रवेश करने वाले पहले पोप बने सन। साल 2013 पाकिस्तान दे विच एक चुनावी रैली दे दौरान बम धमाके नाल 15 लोग मारे गए ते करीब 15 लोग ही जख्मी हुए सन।
3: सो इस अनाज दे दिन नाल जुड़ियां कुछ इतिहासिक घटनावां जिन्हां दी सांझ तुहाडे नाल पाई गई है। मिलदे हां अगले एपिसोड विच अगले दिन दे इतिहास दे नाल। तद तक ले मैनू दियो इजाजत। सत श्री अकाल।
5: मुड़की आवांगे दिन चो रिहा बाकी इन्ने लफ्जां दी साडी ना तार छड्डी। यार आए ना गड्डियां गुजर गईयां असा टेशन ते उमर गुजार छड्डी। उमरां दे इस पड़ा चो कुछ पल तुहाडे नाल हरम रेडियो दे वेड़े लेके आ रही हां मैं तुहाडी दोस्त बॉबी सिद्धू प्रेसमैन तों प्रोग्राम लहरां दे सांग सांग। जी हाँ हरेक शुक्रवार सवेरे 8 to 10 गल्लां मेरियां ते गीत तुहाडे। तुहाडी आमद ही साडी खुशी है। सो मिल बैठांगे हरेक शुक्रवार 8 to 10 प्रोग्राम लहरां दे संग।

0: ਦੀ ਰੀਜ ਪੁਗਾਵਾਂਗੇ ਮਨ ਚਾਹੇ ਅਸੀਂ ਗੀਤ ਸੁਣਾਵਾਂਗੇ ਹਰ ਮਨ ਰੇਡੀਓ ਤੇ
1: ਪਰਾਂਦਾ ਪਾਗੁੱਤ ਚ ਪਰਾਂਦਾ ਵੇ ਜੇ ਨੱਚਣ ਨਹੀਂ ਦੇਣਾ ਫਿਰ

ਤੁਹਾਡਾ ਆਪਣਾ ਗੱਜਣ ਵਾਲਾ ਸੁਖਮਿੰਦਰ ਹਰਮਨ ਰੇਡੀਓ ਤੇ ਪਵੇਗੀ ਤੁਹਾਡੇ ਨਾਲ ਸਾਂਝ ਹਰ ਐਤਵਾਰ ਅਤੇ ਬੁੱਧਵਾਰ ਸਵੇਰ ਦੇ 10 ਵਜੇ ਕਰਾਂਗੇ ਵਤਨ ਪੰਜਾਬ ਦੇ ਪਿੰਡਾਂ ਦੀਆਂ ਬੀਤੀਆਂ ਗੁਆਚੀਆਂ ਤੇ ਚੇਤਿਆਂ ਚ ਵਸੀਆਂ ਗੱਲਾਂ।

0: Harman Radio 24/7.
1: ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਤੁਹਾਡਾ ਆਪਣਾ ਪ੍ਰਭਗਿਲ। ਤੁਸੀਂ ਮੇਰੇ ਗੀਤਾਂ ਨੂੰ, ਚੰਗੇ ਚੰਗੇ ਪੰਜਾਬੀ ਗੀਤਾਂ ਨੂੰ ਪਿਆਰ ਕਰਦੇ ਰਹੋ ਤੇ ਸੁਣਦੇ ਰਹੋ ਹਰਮਨ ਰੇਡੀਓ, ਦਿਲ ਪੰਜਾਬੀ, ਜਜ਼ਬਾ ਪੰਜਾਬੀ।

0: रहे हो, अगर आपका मन और बुद्धि अगर परमात्मा की तरफ होगा, एक से जुड़ा होगा, आप मैं नहीं होगी, वो मैं भी जब मैं हूं तब तू नहीं था, जब तू है तब मैं नहीं, जब ये बात हो जाएगी ना, तब जो आपका ऑफिस का कार्य भी होगा उसमें 110% आपको सफलता महसूस होगी। और जो आप सेवा कर रहे हो वहां पे आप भेदभाव नहीं रखोगे किसी प्रकार का भी, कोई ऊंच नीच आगे पीछे कुछ भी ना सोच के, जब वो मैं को मार के जब तू ही तू होगा, मन और बुद्धि उसके साथ जुड़ी होगी, तब आपका जो कार्य होगा वो हमेशा सफलता की तरफ होगा। लेकिन मन ऐसी चीज है कि उसमें लगातार कॉन्टिन्यूस थॉट चलते ही जा रहे हैं, चलते ही जा रहे हैं, चलते ही जा रहे हैं। वो मन उसकी तरफ सिर्फ वो पदार्थों को भूल जाता है कि वो उसका रिजल्ट भी भूल जाता है, वो सिर्फ कार्य करता है उस टाइम कि मेरे ये मेरा कार्य है, मेरी सेवा है। अगर सेवा भाव को असली समझना है ना, चाहे आप मंदिर में कर रहे हो, चाहे आप गिरजाघर में कर रहे हो, किसी भी धार्मिक स्थान पे कर रहे हो, कहीं पे भी कर रहे हो, अगर आपकी वो मन और बुद्धि एकाग्र नहीं है, आप बाहर सोच रहे हो कि मेरा इतना नाम होगा, मैं फेमस हो जाऊंगी, मैं ये करूंगी, मैं इसको नहीं लेके आऊंगा, मैं इसको कर लेके आऊंगा, मैंने यहाँ पे ऐसे करना है, मैंने ये शो ऑफ करना है, जहां पे शो ऑफ हो गया आप पदार्थ की तरफ चले गए, वहां आपकी सेवा कभी भी जिंदगी में सफल नहीं हो सकती। अब कमी क्या है, क्योंकि मन इतना भागता है कि कई बार आप चाहे पाठ जप रहे हो, भगवान से जुड़ना चाह रहे हो, लेकिन वो बार बार बार बार वो माया आपको खींचती है। माया क्या है? माया पैसा नहीं, माया पैसा बन के वो थॉट के रूप में आती है, वो जब थॉट के रूप में आपको थॉट आपके ही डिस्टर्ब करना शुरू कर देते हैं अंदर, तब वो सेवा सेवा नहीं कहलाती। तो इस जब आप सेवा करते हो तो आपका मन अंदर से और आपकी बुद्धि अगर उसके साथ होगी, वो योग वो कनेक्शन आपका उस टाइम होगा, तब आपकी सेवा की सफल होगी। तो इसके दौरान फिर आगे बढ़ते हैं, फिर आगे क्या है, कहते गुरु नानक देव जी है ना, अगर मैं अंग गुरु ग्रंथ साहिब जी के अंग 444 की बात करूं, उसमें हाँ सारे में ना राम नाम की चर्चा की गई है, और राम कौन है? वही परमात्मा है ना। उसमें परमात्मा का जो वर्ड है ना, बहुत ही गहराई से उसमें परमात्मा ने उसको डिस्क्राइब किया है। कहते जब आपका नेचर ऑफ फेथ होगा ना, यूनिफाई होगा कि मतलब अनडिवाइडेड होगा, आप जुड़े हो परमात्मा की तरफ, आप कर रहे हो कोई भी सेवा, चाहे लंगर बनाने की सेवा हो, चाहे चाय बनाने की सेवा हो, है ना, जहां पे गॉसिप हो रहा है, जहां पे आप मुख से गॉसिप कर रहे हो लेकिन साथ में आप लंगर की सेवा कर रहे हो, तो वो सेवा कभी सफल नहीं होगी। क्योंकि ये लाइनें हैं, ये मैंने स्पेशल परमात्मा ने वहां पे दृष्टि दिलाई कि ये पिक करके समझा कि जब आपका फेथ वो यूनिफॉर्म, जब वो श्रद्धा आपकी एकाग्र होगी ना, अनडिवाइडेड एंड इक्लूसिव, जिस जब टाइम वो परमात्मा की तरफ आपका इक्लूसिव और अनडिवाइडेड वो फेथ अंदर नहीं होगा ना, तब तक आपकी वो सेवा सफल नहीं है। क्योंकि बुद्धि बुद्धि कहाँ है आपकी, और मन कहाँ है, और मुख कहाँ है, अंदर बाहर बिल्कुल हिले हुए हो और साथ में कड़छी चल रही है, तो आप उस टाइम बोलते हुए वो कड़छी जलाओगे ना, वही चीजें वही भाव वही थॉट जब वो कोई खाएगा उसको वहां पे पहुंचेंगे। तो सेवा करने की बजाय वहां पे सर्विस करने की बजाय डिस सर्विस हो जाती है। तो देखो सेवा यहां पे बोलना, सिर्फ बोलना नहीं है मेरा, यहां पे मेरी वो मन और बुद्धि को एकाग्र करके उसके साथ जोड़ के उसके बाद वो शब्द निकल रहे हैं। अब मुझे कई सारे आके बोलते हैं कि हमें भी बोलने का शौक है, हम भी बोले आके, अब मैं उनको कैसे समझाऊं? तो मैंने सोचा कि इस चीज को, टॉपिक को मुझे लेके आना बहुत जरूरी है कि यहां पे सिर्फ बोलना बोलना नहीं है, जब तक आपकी मन और बुद्धि इक्लूसिव, जैसे वहां पे गुरु ग्रंथ साहब की लाइन है, जिन श्रद्धा राम नाम लागी तिन दूजा देवचित ना लाए राम, जब तक वो तुम्हारी राम के साथ, उस परमात्मा के साथ, उस प्रभु के साथ, उस ईश्वर के साथ आपकी इक्लूसिव अनडिवाइडेड वो मन और बुद्धि एकाग्र नहीं है, तब वो बोलना बोलना होगा। जब वो अनडिवाइडेड नहीं इक्लूसिव है तब आप सेवा करते हो। तो आप सोचो कि जब यहां पे मेरा मेरी प्रेजेंस होती है तो मेरी मन और मेरा बुद्धि उसके साथ ऊपर जुड़ी होती है, तो यहां पे सिर्फ बोलना बोलना नहीं है, ये सेवा है। तो इस चीज को समझना कि जब आप फिर क्या होता है कि फिर हम यूज करते हैं योग और मेडिटेशन वर्ड, वो क्या है, वो कनेक्शन। अब उसी में हो ना कि जब आपका कनेक्शन होगा, जब इक्लूसिव और अनडिवाइडेड कनेक्शन होगा आपका उस परमात्मा से, तब जब आप कोई भी काम करोगे तब वो जो सेवा होगी वो आपकी सफल होगी। चाहे आप उस प्रभु का नाम जप रहे हो, उससे जुड़े हो, चाहे आप एक कॉमन काम कर रहे हो, चाहे आप बोल रहे हो, तभी तो कहते हैं कि मेडिटेशन, चलते फिरते उठते बैठते तुम मेडिटेशन में हो। तो मेडिटेशन का मतलब कि उस परमात्मा के साथ योग में हो, कनेक्शन में हो। योग, अब देखो समझो कि तुम सोच रहे हो किसी और व्यक्ति के बारे में और बात कर रहे हो कि सेवा में, तुम पढ़ रहे हो गुरबानी, तुम पढ़ रहे हो रामायण, तुम पढ़ रहे हो गीता, तुम पढ़ रहे हो बाइबल, लेकिन सोच रहे हो किसी व्यक्ति के बारे में और तुम पढ़ी जा रहे हो, तो तुम्हारा योग उस परमात्मा से नहीं, तुम्हारा योग उस टाइम उस व्यक्ति से है। तो इस चीजों को समझो कि जब तुमने सेवा करनी है, चाहे गुरुद्वारे में, चाहे मंदिर में, चाहे गिरजाघर में, चाहे कहीं पे भी, उस सेवा को सेवा भाव से करो, उस सेवा को उस परमात्मा के साथ जुड़ के करो। जुड़ना तब होगा जब वो जो आपका अंदर और बाहर वो अनडिवाइडेड और इक्लूसिव होगा, जो जब वो अनडिवाइडेड और इक्लूसिव होगा। जिन श्रद्धा राम नाम लागी तिन दूजे चित ना लाए राम, जब उस कोई भी पदार्थ, किसी भी व्यक्ति, किसी भी स्थान की तरफ आपका वो मन बुद्धि नहीं होगी, सिर्फ उस परमात्मा की तरफ होगा, तब आपकी सेवा को सेवा माना जाएगा। चाहे आप एक फोटोग्राफी का काम कर रहे हो वहां पे, चाहे आप एक किचन में वहां उस टाइम काम कर रहे हो, चाहे आप झाड़ू लगा रहे हो, चाहे कोई भी सेवा कर रहे हो, चाहे बोलने की सेवा कर रहे हो, चाहे आप उस टाइम, ठीक है, एक पैकेट को, एक ठीक है, एक खाने को, डिब्बे को पैक कर रहे हो, आपकी सेवा वो सफल सेवा तब होगी जब आपकी उस टाइम मन और बुद्धि उस परमात्मा के साथ जुड़ी होगी। तब तक उसकी उस चीज को सेवा नहीं माने जाएगा जब तक आप वहां पे प्रेजेंट होके उस परमात्मा से जुड़े हुए नहीं हो। यही कमी है कि आज हर चीज व्यापार बन गई है, हम व्यापार की तरह चीजें कर रहे हैं, हमारी एकाग्रता, वो हमारा ध्यान, वो मन बुद्धि उसके साथ जुड़ी हुई नहीं है। और उसके बाद फिर गुरु नानक साहब जी क्या कहते हैं, गुरु नानक कहते हैं कि, है ना, नानक की प्रभ श्रद्धा पूरी। उन्होंने क्या सिग्निफाई किया, इस लाइन का मतलब है क्या? फिर वो कहते हैं कि मुझे रियलाइजेशन हुआ, मुझे रियलाइजेशन हुआ, गुरु नानक देव जी बोल रहे हैं कि दिस लाइन सिग्निफाइज द रियलाइजेशन ऑफ स्पिरिचुअल डिजायर एंड फीलिंग ऑफ ग्रेटिट्यूड अपॉन रिसीविंग द ग्रेस ऑफ गॉड प्रभ। कि जब उनको ये चीजें अंदर वो उन्होंने ले ली, हाँ, उनकी मन और बुद्धि उस तरफ चलेगी, तो उन्होंने कहा कि इट इंडिकेट्स ए स्टेट ऑफ फुलफिलमेंट। तब वो मुझे अंदर वो संपूर्णता, वो भरपूरता मुझे महसूस होनी स्टार्ट हुई। फिर क्या हुआ, जब जब अंदर मेरा सारी चीज सेटिस्फाइड होगी मैं, है ना, फॉर एग्जाम्पल जैसे वो गुरु नानक देव जी कह रहे हैं कि जब मैं मेरे मेरे सारे बाहरले डिजायर वो सारी सारी चीजें खत्म होगी और अंदर मैं इतना सेटिस्फाई हो गया, जब मुझे परमात्मा ने वो चीज मुझे रियलाइज कराई, मुझे मेरी, तब क्या हुआ, मेरी सारी एग्जाइटीज और डिजायर्स जो बाहर की थी वो खत्म हो गई और मैं उस कंटेंटमेंट स्टेट में, गुरु जी साहब कह रहे हैं कि मैं उस कंटेंट स्टेट में स्थित हो गया। देखो ये कंटेंटमेंट अंदर आनी, वो कंटेंटमेंट तभी आएगी, वो श्रद्धा का भाव ही तब प्रकट होगा जब हम उस मटेरियलिस्टिक थिंग से, उस उसके रिजल्ट से, उस शो ऑफ से, उस इल्यूजन से, उस माया से हम बाहर निकल पाएंगे। ये तब तक पॉसिबल नहीं है जब तक हमारी जो बुद्धि है, वो मन में जो थॉट पैदा हो रहे हैं, जब तक हम उस चीज को एकाग्र नहीं करते, वो अनडिवाइडेड करने की कोशिश नहीं करते, वो इक्लूसिव करने की कोशिश नहीं करते, तब तक हमारी सेवा सेवा नहीं है, हमारा भाव भाव नहीं है, हमारा फेथ फेथ नहीं है, हमारा ट्रस्ट ट्रस्ट नहीं है, हम उस चीज को हम समझ नहीं पा रहे क्योंकि हम बाहर की शो ऑफ में बहुत ज्यादा पड़ गए हैं, बहुत ज्यादा पड़ चुके हैं इस टाइम, क्योंकि इतना जितनी साइंस हमें हर चीज में मदद कर रही है ना, उस चीज में साइंस हमें शो ऑफ में बहुत ज्यादा लेके जा रही है, बहुत ज्यादा लेके जा रही है शो ऑफ में। तो इस चीज को, श्रद्धा को समझना, श्रद्धा का भाव, कंप्लीट कंटेंटमेंट तब आ पाएगी जब हम अपने मन और बुद्धि को, उस विचारों को एकाग्र करके सिर्फ एक के साथ जोड़ेंगे। जब एक से साथ जुड़े, जब तब वो ईगो, वो तब मैं खत्म हो जाएगी, तब वो ही वो रहेगा। तो ये रहा श्रद्धा भाव का मीनिंग और ये रहा श्रद्धा भाव को समझना और सेवा को समझना। कोई भी सेवा करो, अगर हम अपने नॉर्मल काम को भी सेवा समझ के करें ना, तो हमारे जहां पे हम काम करते हैं ना, कोई प्रॉब्लम महसूस ही नहीं होगी, महसूस ही नहीं होगी, ना भाग दौड़ होगी, ना हलचल होगी, क्योंकि अभी हम क्या कर रहे हैं कि हाँ मैं भागू यहां से, ये काम कर लो, फिनिश हुआ, 10 मिनट रह गए, 4 मिनट रह गए, ऐसे रह गए और इसको काम करके चले जाओ, मुझे पैसे मिल जाए, नहीं समझो, उन पैसों के पीछे आप कर्म का हमें फल मिलता है, कर्मों का फल मिलता है, तो कर्म क्यों ना उसकी याद में किया जाए ताकि जो फल मिले, चाहे वो पैसे के रूप में जहां पे आप कम कर रहे हो, उसमें भी बरकत हो। वो बरकत तब आएगी जब आपकी मन और बुद्धि उस टाइम उसके साथ जुड़ी होगी, तब वो नॉर्मल बात नॉर्मल नहीं होगी, तो वो सेवा में कन्वर्ट होगी। तो ये कमी है हमारे अंदर इस टाइम, इस युग में, इस माया के युग में, जो सेवा सफलता नहीं होती, सेवा में सफलता नहीं होती, क्योंकि हमारी इंटेंशन है, सपोज मान लो कि कहीं पे कोई प्रोग्राम ऑर्गेनाइज किया, ठीक है, वहां पे अब सबकी वो श्रद्धा होनी बहुत जरूरी है, सबके थॉट्स वहां पे बराबर होने बहुत जरूरी है, उसमें प्योरिटी, किसी के बारे में बुरा ना सोच के कि वो ऐसे कर रहा है, वो ऐसे कर रही है, ये है वो है, ये मुझे नहीं मिला, वैसे नहीं किया, ऐसे नहीं हुआ, वो क्यों आ गई, ऐसे क्यों हुआ, अगर ये चीज बंद हो जाए ना वहां पे, सिर्फ हम सारे सेवा कर रहे हैं, जब ये हो जाएगा ना कि सेवा कर रहे हैं हम, अपना अपना ड्रामा में पार्ट बजा रहे हैं, ये मुझे कार्य मिला, इसमें मैंने कंप्लीट फुलफिलमेंट करनी है, ठीक है, जब ये चीज आ गई वहां पे, श्रद्धा आ गई, क्योंकि जब उसके साथ बुद्धि और मन जुड़ा होगा ना, तो वो थॉट पैदा ही नहीं हो सकता, ये थॉट ऐसे उल्टे वाले तब ही पैदा होते हैं मन के अंदर, वो विचार तभी शुरू होते हैं जब वहां से हटके कहीं और योग लग गया, चाहे वो वस्तु से, चाहे किसी इंसान से, चाहे मेरे वो खुद के अंदर के वो जो संस्कार मैंने इकट्ठे कर लिए हैं उसके ऊपर, तो तब ये चीज गड़बड़ करती है। तो इस चीज को समझना, उस प्योर, ये है कि प्योरिटी होनी, प्योरिटी मतलब पवित्रता, मतलब शुद्धता। विचारों में जब मेरी शुद्धता होगी और मेरी बुद्धि जब शुद्ध होके अनडिवाइडेड इक्लूसिव उसके साथ जुड़ी होगी, तो सेवा सफल होगी ही होगी। तो इस चीज को समझे हम। तो मैं वेट कर रही हूं कि हमारे गेस्ट जुड़े आके मेरे साथ और हम आगे की बात स्टार्ट करें। और मैंने मैसेज किया उनको कि वेट कर रही हूं और उसके बाद मैं उस चीज के बारे में स्टार्ट करूं जो वो एक सीरीज बना रहे हैं इसके ऊपर। चलो जब तक वो आते हैं, चलो आगे हैं, मैं ऐड करूं उनको। सत्या पाजी की हाल है जी?
1: जी सत श्रीकाल जी, कितना हाल चाल?
0: बहुत बढ़िया जी, थैंक यू सो मच जी। ते पाजी तुसी इंडिया में इस टाइम जा ऑस्ट्रेलिया जी हो?
1: मैं है इतने जी शेपटन राइट नाउ।
0: ओके जी। ते साल मोहम्मद जी रंधावा साहब, मैं कल कह रही थी कि मैं कहता हूँ मैं मामा जी बुलावा के वीर जी बुलावा क्योंकि मेरे मदर रंधावा ने। ते बहुत बहुत स्वागत है रंधावा साहब जी। मैं रंधावा, मैंने बड़ा सोहना लगता है कि जो मैं रंधावा साहब बोला, मैं रंधावा साहब कह के बोलूंगी वीर जी। तुम
1: देखो बहुत बहुत स्वागत एच ना, एक पता नहीं कुदरती तौर ते, खैर जे मैं कहां क्योंकि असि खुद खुद रंधावे, पर मतलब जिम्मे रंधावा जो बंदा कहना मूह जहा भरदा एक बार रंधावा तो करके शायद वधिया लगता, पर यह हैगी है गलबात। चलो आप सू लगता ही क्योंकि असि खुद रंधावे होने करके एक बार किसी प्रोग्राम दे ना, किसी ने इन जात पात ना जोड़ता, देखो जी तुम ये मतलब जान के नाल अपने ना रंधावा लाने जात का हंकार है। मैं जी ए हंकार वाली कोई गल नहीं, क्योंकि रंधाव्या मजहबी सिंह भी है ना,
0: पाकिस्तान
1: भी रंधावे है। मतलब मैं तो कभी ऐसा सोचा ही नहीं भी रंधावा तो मतलब कोई उच्ची जात इदा की कोई गल है ही नहीं, है ना। वैसे भी वो चीजा अजकल रेलीवेंट ही नहीं रही, पर ऐसा होया इदा रेडियो से कोई ना पुठा ही चल गया
0: जी। बिल्कुल, देखो मेरा जो प्रोग्राम होंदा, मैं वैसे भी मैं जात पात दे, कोई बिलीव नहीं करती हैगी। ते बाकी चलो आपां ने जिवें परमात्मा नूं परमात्मा कह के बुलाने आ, आपां ने किसे नाम नाल तां बुलाना है ना जी।
1: जी
0: सिंपल जी गल है कि सिर्फ एक नाम है ते असीं उस नाम नाल बुला रहे हां जिवें परमात्मा नूं परमात्मा कह के बुला रहे हां। इहदे विच कोई जात पात भेदभाव दी कोई गल नहीं हैगी। ਭਾਜੀ ਬਹੁਤ ਬਹੁਤ ਸਵਾਗਤ ਹੈ ਤੇ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਕੀਮਤੀ ਵਕਤ ਦੇਣ ਦੇ ਲਈ ਸਾਨੂੰ ਹਰਮਨ ਰੇਡੀਓ ਆਸਟ੍ਰੇਲੀਆ ਦੀ ਟੀਮ ਨੂੰ ਤੇ ਮੈਨੂੰ ਜੀ। ਤੇ ਆਪਾਂ ਭਾਜੀ ਹਾਂਜੀ ਭਾਜੀ, ਤੇ ਆਪਣੇ ਨਾਲ ਇਮਰਾਨ ਜੀ ਜੁੜ ਰਹੇ ਸੀਗੇ ਪਾਕਿਸਤਾਨ ਲਾਹੌਰ ਤੋਂ, ਤੇ ਉਹਨਾਂ ਦਾ ਮੈਨੂੰ ਉਸ ਟਾਈਮ ਮੈਨੂੰ ਲੱਗਦਾ 1 ਵਜੇ ਹੋਣਗੇ ਪਾਕਿਸਤਾਨ ਦੇ ਵਿੱਚ। ਮੈਨੂੰ ਕਾਲ ਆਈ ਕਿ ਮੈਂ ਰਾਤੀ ਰਾਤ ਦਾ ਟਾਈਮ ਕੰਮ ਕਰ ਰਿਹਾ ਤੇ ਮੈਨੂੰ ਲੱਗਦਾ ਕਿ ਮੇਰੀ ਐਨਰਜੀ ਲੋ ਹੋਣੀ ਹੈ। ਮੈਂ ਕਿਹਾ ਨਹੀਂ ਇਟਸ ਓਕੇ ਕਿ ਆਪਾਂ ਫਿਰ ਸੰਡੇ ਦੇ ਪ੍ਰੋਗਰਾਮ ਦੇ ਵਿੱਚ ਗੱਲ ਕਰਾਂਗੇ ਤੁਹਾਡੇ ਨਾਲ। ਤੇ ਭਾਜੀ ਆਪਾਂ ਸ਼ੁਰੂਆਤ ਕਰਦੇ ਹਾਂ ਯੋਗੀ ਸੀਰੀਜ਼ ਦੀ, ਹੈ ਨਾ। ਮੈਂ ਦੇਖੀ ਉਹ ਕਾਫੀ ਮਤਲਬ ਇੰਟਰਸਟਿੰਗ ਸੀਰੀਜ਼ ਹੈ ਤੇ ਮਾਇਆ ਦੇ ਬੇਸ ਦੇ ਉੱਤੇ ਹੈ। ਤੇ ਜਿਵੇਂ ਉਹਦਾ ਪਹਿਲਾ ਐਪੀਸੋਡ ਆਇਆ ਕਿ ਉਹ ਮਾਇਆ ਦੇ ਜਾਦੂ ਦੇ ਨਾਲ ਉਹ, ਹੈ ਨਾ, ਉਹ ਇਸਤਰੀ ਨੂੰ ਮੱਛੀ ਬਣਾ ਦਿੰਦੇ ਆ ਤੇ ਉਹ ਮਾਇਆ ਫਿਰ ਉਹਨਾਂ ਨੂੰ ਬਚਾਉਣ ਦੇ ਲਈ 5 ਤੱਤਵ ਦੀ ਖੋਜ ਕਰਦੇ ਆ। ਤੇ ਥੋੜੀ ਜਿਹੀ ਸੀਰੀਜ਼ ਬਾਰੇ ਦੱਸੋ ਤੇ ਝਾਤੀ ਮਾਰੋ ਤੇ ਆਪਣੀ ਥੋੜੀ ਜਿਹੀ ਇੰਟਰੋਡਕਸ਼ਨ ਦਿਓ ਜੀ।
1: ਜੀ ਸੀਰੀਜ਼ ਦਾ ਜਿਹੜਾ ਇਹ 1 ਆਫ ਦਾ ਪ੍ਰੋਜੈਕਟ ਹੈ ਸਾਡਾ ਸੁਹਾਵੀ ਸਟੂਡੀਓ ਦਾ, ਤੇ ਸੁਹਾਵੀ ਸਟੂਡੀਓ ਜਿਹੜੀ ਆ ਉਹ ਹਰਮਨ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਪਤਾ ਹੀ ਆ ਕਿ ਉਹਦੇ ਵਿੱਚ ਸਾਡੀਆਂ ਸੁਹਾਵੀ ਆਡੀਓ ਬੁੱਕਸ ਜਿਹੜਾ ਮੇਨ ਪ੍ਰੋਜੈਕਟ ਆ, ਜਿਹੜਾ ਪ੍ਰਾਇਮਰੀ ਪ੍ਰੋਜੈਕਟ ਆ ਸਾਡਾ, ਕਿ ਆਡੀਓ ਕਿਤਾਬਾਂ ਨੂੰ ਨੋਟ ਫਾਰ ਪ੍ਰੋਫਿਟ ਜਿਹੜਾ ਵਾ ਉਹ ਸਾਰੇ ਪੰਜਾਬੀ ਜਗਤ ਬੱਚਿਆਂ ਤੱਕ ਬਜ਼ੁਰਗਾਂ ਤੱਕ ਦੁਨੀਆਂ ਭਰ ਚ ਕਿਤਾਬਾਂ ਨੂੰ ਆਡੀਓ ਵਰਜਨ ਚ ਲੈ ਕੇ ਆਉਣਾ। ਤੇ ਮੈਂ ਨਾਲ ਹੀ ਆ ਜੀ ਤੁਹਾਡੇ ਹੋਗੇ ਤੁਹਾਡੀ, ਅੱਛਾ ਸਕਰੀਨ ਬਲੈਕ। ਤੇ ਦੂਜਾ ਜਿਹੜਾ ਨਾ ਸੁਹਾਵੀ ਦੇ ਅੰਬਰੇਲਾ ਅੰਡਰ ਹੀ ਨਾ ਅਸੀਂ ਜਿਹੜੇ ਯੂਟਿਊਬ ਚੈਨਲ ਚਲਾਉਂਦੇ ਉਹਦੇ ਵਿੱਚ ਸੁਹਾਵੀ ਕਹਾਣੀ, ਸੁਹਾਵੀ ਕਿਡਸ, ਸੁਹਾਵੀ ਹਿਸਟਰੀ मेन मकसद यही है कि हर प्लेटफॉर्म के उत्ते जिहड़ा पंजाबी दे विच कंटेंट होवे तां कि जदों असी घरे अपने लिविंग रूम च बैठदे आ टीवी देखदे आ जां मोबाइल ते देखदे आ तां साडे कोले पंजाबी दी ऑप्शन होवे जे असी किताब सुननी आ पंजाबी अवेलेबल होवे हैना मैं हरेक बारी ये गल कोट करता हूं भी जिहड़ी बोली हुंदी ओह मां बोली नहीं हुंदी ओह माहौल दी बोली हुंदी आ मां बोली तां कई बारी मावां जिहड़ियां ने अपने पंजाब दे विच वी जे मतलब दूजियां स्टेटां तों लोकी आउंदे आ तां मावां भावें ओह हिंदी बोलदियां होण पर बच्चे पंजाबी शुद्ध बोलदे क्योंकि उहदे माहौल च पंजाबी आ पंजाब दे इत्थे साडे बच्चे जिहड़े उहनां दी फर्स्ट लैंग्वेज जिहड़ी अंग्रेजी बन गई क्योंकि माहौल च अंग्रेजी सीगी ओह जिहड़ा माहौल पंजाबी दा सिरजना ਬੱਚਿਆਂ ਦੇ ਆਲੇ ਦੁਆਲੇ ਆਪਣੇ ਆਲੇ ਦੁਆਲੇ ਤੇ ਹਰ ਤਰ੍ਹਾਂ ਦੇ ਪਲੇਟਫਾਰਮ ਤੇ ਪੰਜਾਬੀ ਜਿਹੜੀ ਆ ਉਹ ਮੁਹੱਈਆ ਹੋਵੇ ਉਸੇ ਸੋਚ ਨੂੰ ਰੱਖ ਕੇ ਤੇ ਬਾਕੀ ਜਿਉਂ ਜਿਉਂ ਯੁੱਗ ਬਦਲਦਾ ਪਹਿਲਾਂ ਜਿਹੜੀਆਂ ਕਹਾਣੀਆਂ ਸੀਗੀਆਂ ਉਹ ਮੂੰਹ ਜ਼ਬਾਨੀ ਬਾਤਾਂ ਬੁਝਾਰਤਾਂ ਸੁਣਾਉਂਦੇ ਸੀ ਆਪਾਂ ਫਿਰ ਸਮਾਂ ਬਦਲਿਆ ਤੇ ਕਿਤਾਬਾਂ ਛਪਣ ਲੱਗ ਪਈਆਂ ਹਨਾ ਪ੍ਰਿੰਟਿੰਗ ਪ੍ਰੈਸਾਂ ਲੱਗ ਗਈਆਂ ਅਖਬਾਰਾਂ ਚੱਲਣ ਲੱਗ ਪਈਆਂ ਫਿਰ ਸਮਾਂ ਇੰਟਰਨੈਟ ਦਾ ਯੁੱਗ ਦਾ ਆ ਗਿਆ ਹਨਾ ਹੁਣ AI ਦਾ ਯੁੱਗ ਚੱਲ ਪਿਆ ਉਹ ਮਤਲਬ ਸਮੇਂ ਦੇ ਅਨੁਸਾਰ ਸਾਨੂੰ ਵੀ ਉਹ ਚੀਜ਼ਾਂ ਨੂੰ ਚੀਜ਼ਾਂ ਚਾਹੇ ਪੁਰਾਣੀਆਂ ਹੀ ਨੇ ਨੌਲੇਜ ਸਿਸਟਮ ਚਾਹੇ ਪੁਰਾਣਾ ਹੀ ਆ ਉਹਨੂੰ ਉਹਦਾ ਜਿਹੜਾ ਵਾ ਮਾਧਿਅਮ ਬਦਲੀ ਜਾਂਦਾ ਐਸੇ ਤਰੀਕੇ ਦੇ ਨਾਲ ਅਸੀਂ ਚਾਹੁੰਦੇ ਸੀ ਵੀ ਜਿਹੜੀਆਂ ਸਾਡੀਆਂ ਪੰਜਾਬ ਦੀਆਂ ਫੋਕਲੋਰਸ ਆ ਜਿਹੜਾ ਪੰਜਾਬ ਦਾ ਜਿਹੜਾ ਕਹਾਣੀਆਂ ਦਾ ਕਲਚਰ ਹੈ ਨਾ ਬਾਤਾਂ ਦਾ ਸਾਖੀਆਂ ਦਾ ਉਹ ਬਹੁਤ ਐਨਸੀਅੰਟ ਤੇ ਸਟਰੋਂਗ ਆ ਮਤਲਬ ਇੱਥੋਂ ਤੱਕ ਪੁਰਾਣੀਆਂ ਕਹਾਣੀਆਂ ਮਹਾਂਭਾਰਤ ਰਮਾਇਣ ਵਰਗੀਆਂ ਵੀ ਉਹ ਪੰਜਾਬ ਵਿੱਚੋਂ ਹੀ ਉਪਜੀਆਂ ਪੰਜਾਬ ਚ ਲਿਖੀਆਂ ਗਈਆਂ ਉਹ ਕਿੱਦਾਂ ਜਨਰੇਸ਼ਨ ਟੂ ਜਨਰੇਸ਼ਨ ਜਿਹੜੀਆਂ ਨੇ ਉਹ ਪਾਸ ਆਨ ਹੁੰਦਾ ਗਿਆ ਨੌਲੇਜ ਇਸੇ ਤਰੀਕੇ ਨਾਲ ਸਿੱਖ ਇਤਿਹਾਸ ਵੀ ਜਿਹੜਾ ਵਾ ਉਹ ਬਹੁਤ ਜਿਹੜੇ ਬਜ਼ੁਰਗ ਸੀਗੇ ਉਹ ਗੱਲੀ ਮਾਤੀ ਸਾਖੀਆਂ ਸੁਣਾਉਂਦੇ ਹੁੰਦੇ ਸੀ ਹਨਾ ਚਲੋ ਉਹ ਹੁਣ ਜਿਹੜੀਆਂ ਪੰਜਾਬ ਦੀਆਂ ਕਹਾਣੀਆਂ ਸੀ ਨਾ ਤੇ ਉਹ ਅੱਡ ਅੱਡ ਉਹਦੇ ਮਾਧਿਅਮ ਨੇ ਕਿ ਚਾਹੇ ਉਹ ਹਿਸਟਰੀ ਆ ਚਾਹੇ ਉਹ ਬਿਲਕੁਲ ਫੈਂਟੈਸੀ ਵਰਡ ਆ ਫਿਕਸ਼ਨ ਆ ਬਿਲਕੁਲ ਉਹਦੇ ਵਿੱਚ ਜਿਹੜਾ ਸਾਡਾ ਮੇਨ ਮਕਸਦ ਹੈ ਵੀ ਉਹਨੂੰ ਹੀ ਡਿਜੀਟਲਾਈਜ਼ ਕਰਕੇ ਤੇ ਉਹਨੂੰ ਲਿਆਂਦਾ ਜਾਵੇ ਤੇ ਉਹ ਜਿਹੜੇ ਸਾਡੇ ਅੱਡ ਅੱਡ ਅਸੀਂ ਪ੍ਰੋਜੈਕਟ ਏਦਾਂ ਕਰਦੇ ਹਾਂ ਵੀ ਜਿਹੜਾ ਸਿੱਖ ਇਤਿਹਾਸ ਆ ਜਾਂ ਜ਼ਿਆਦਾ ਕਿਡਸ ਦਾ ਕੰਟੈਂਟ ਆ ਉਹ ਸਾਡੇ ਲੁਧਿਆਣੇ ਸਟੂਡੀਓ ਚ ਪ੍ਰੋਡਿਊਸ ਹੋ ਰਿਹਾ ਜਿਹੜਾ ਜਿਹੜਾ ਯੂਨਾਈਟਿਡ ਪੰਜਾਬ ਦੀ ਜਾਂ ਮਹਾਂ ਪੰਜਾਬ ਜਿਹੜਾ ਪੁਰਾਣਾ ਪੰਜਾਬ ਸੀਗਾ ਤਿੱਬਤ ਤੋਂ ਲੈ ਕੇ ਉਹ ਉੱਪਰੇ ਰਹੀਮ ਯਾਰ ਖਾਨ ਸਿੰਧ ਨੂੰ ਨਾਲ ਲੱਗਦਾ ਸੀਗਾ ਹਨਾ ਤੇ ਮਤਲਬ ਉਰਲੇ ਬੰਨੇ ਜੇ ਭਾਰਤ ਵੱਲ ਵੇਖਿਆ ਜਾਵੇ ਤਾਂ ਥੱਲੇ ਬੀਕਾਨੇਰ ਜਿਹੜਾ ਵਾ ਰਾਜਸਥਾਨ ਦੇ ਇਲਾਕੇ ਉਹ ਵੀ ਐਂਡ ਲਈ ਉਹਨਾਂ ਦੇ ਨਾਲ ਆਪਣੇ ਪੰਜਾਬ ਦੀ ਹੱਦ ਪਰਲੇ ਬੰਨੇ ਜੁੜਦੀ ਆ ਅਸੀਂ ਤਾਂ ਜਾ ਕੇ ਦੇਖ ਕੇ ਆਏ ਹਾਂ ਉੱਪਰ ਟੋਪ ਨੌਰਥ ਜਾਣੇ ਮਤਲਬ ਸ੍ਰੀਨਗਰ ਤੱਕ ਤਾਂ ਇੱਧਰੋਂ ਭਾਰਤ ਦੇ ਬੰਨੇ ਸ੍ਰੀਨਗਰ ਆ ਪਰਲੇ ਬੰਨੇ ਅਜੇ ਪੰਜਾਬ ਵੀ ਚੱਲੀ ਜਾਂਦਾ ਜਿੱਥੇ ਪੰਜਾਬ ਸਾਹਿਬ ਗੁਰਦੁਆਰਾ ਸਾਹਿਬ ਵੀ ਆ ਸਾਡਾ ਤੇ ਉਹ ਕਿਉਂਕਿ ਉਹ ਵਿਸ਼ਾਲ ਪੰਜਾਬ ਰਹਿ ਵੀ ਉੱਧਰ ਹੀ ਗਿਆ ਜ਼ਿਆਦਾ ਤੇ ਉਹ ਜਿਹੜੇ ਸਾਡੇ ਪਾਕਿਸਤਾਨ ਤੋਂ ਜਿਹੜੇ ਸਾਡੇ ਇੰਚਾਰਜ ਨੇ ਇਕਰਾਮ ਜੱਲਾ ਜੀ ਉਹ ਜਿਹੜਾ ਨਾ ਉਹਨਾਂ ਨੂੰ ਬੜਾ ਇਹਦਾ ਸ਼ੌਕ ਵੀ ਆ ਖੁਦ ਉਹਨਾਂ ਨੇ ਮਤਲਬ ਲਿੰਗੁਇਸਟ ਵੀ ਨੇ IT ਟੈਕਨੀਸ਼ੀਅਨ ਵੀ ਨੇ ਉਹਨਾਂ ਨੇ ਕੰਮ ਕੀਤਾ ਗੂਗਲ ਵੀ ਐਂਡ ਮੈਟਾ ਵਾਸਤੇ ਵੀ ਤੇ ਅੱਜ ਕੱਲ੍ਹ ਸਾਡੇ ਸਟੂਡੀਓ ਇੰਚਾਰਜ ਨੇ ਉਹ ਤੇ ਉਹ ਉਹਨਾਂ ਦਾ ਸੀਗਾ ਪ੍ਰੋਜੈਕਟ ਵੀ ਅਸੀਂ ਇਹਦਾ ਫੈਂਟੈਸੀ ਵਰਲਡ ਜਿਹੜਾ ਹੁੰਦਾ ਨਾ ਜਿਵੇਂ ਆਇਰਨ ਮੈਨ ਸਟਾਈਲ ਜਾਂ ਜਿਵੇਂ ਆਪਣੇ ਪੁਰਾਣੇ ਜਮਾਨੇ ਆਪਣੇ ਛੋਟੇ ਹੁੰਦੇ ਅਸੀਂ ਵੇਹਦੇ ਹੁੰਦੇ ਅਲਿਫ ਲੈਲਾ ਹੁੰਦਾ ਸੀ ਡੀਡੀ ਉਸ ਟਾਈਪ ਦਾ ਕੁਛ ਉਹਨਾਂ ਨੇ ਇਨਵੈਂਟ ਕਰਨਾ ਸੀਗਾ ਤੇ ਉਹਦੇ ਵਿੱਚ ਜਿਹੜਾ ਅਸੀਂ ਦੋ ਤਿੰਨ ਚੀਜ਼ਾਂ ਪਲਾਨ ਕੀਤੀਆਂ ਇੱਕ ਤੇ ਸੁਹਾਵੀ ਹਿਸਟਰੀ ਇਹਦੇ ਵਿੱਚ ਪੰਜਾਬ ਦੀ ਹਿਸਟਰੀ ਹਿਸਟਰੀ ਦੇ ਵਿੱਚ ਵੀ ਜਿੱਦਾਂ ਸ਼ੁਰੂ ਤੋਂ ਲੈ ਕੇ ਐਨਸੀਐਂਟ ਪੰਜਾਬ ਤੋਂ ਲੈ ਕੇ ਜਿਹੜਾ ਹੜੱਪਾ ਦਾ ਮੋਹਿੰਜੋਦਾਰੋ ਦਾ ਜਿਹੜਾ ਦੌਰ ਸੀਗਾ ਉਤੋਂ ਜਦੋਂ ਮੈਂ ਉਹ ਰਿਮੇਨਸ ਫਿਰ ਉਹ ਦੇਖ ਕੇ ਆਇਆ ਹੜੱਪਾ ਦੇ ਰਿਮੇਨਸ ਵੀ ਅਸੀਂ ਦੇਖੇ ਇੱਧਰ ਉਰਲੇ ਬੰਨੇ ਜਿਹੜਾ ਵਾ ਪੰਜਾਬ ਸਾਹਿਬ ਦੇ ਲਾਗੇ ਉੱਥੇ ਵੀ ਜਿਹੜੇ ਉਹ ਪੁਰਾਣੀਆਂ ਐਨਸੀਐਂਟ ਰਿਮੇਨਸ ਹੈਗੀਆਂ ਨੇ ਤੇ ਯੂਨੀਵਰਸਿਟੀ ਵੀ ਸੀਗੀ ਉੱਥੇ ਹਨਾ ਉਹਨਾਂ ਟਾਈਮਾਂ ਦੇ ਵਿੱਚ ਤੇ ਉਹ ਹਿਸਟਰੀ ਤੋਂ ਲੈ ਕੇ ਉਹ ਤੋਂ ਬਾਅਦ ਚੋਂ ਜਿਹੜਾ ਵਾ ਮੁਗਲ ਰਾਜ ਆ ਗਿਆ ਜਾਂ ਉਹ ਕਾਲ ਫਿਰ ਸਿੱਖ ਕਾਲ ਫਿਰ ਬ੍ਰਿਟਿਸ਼ ਫਿਰ ਇੰਡੀਪੈਂਡੈਂਸ ਪਾਰਟੀਸ਼ਨ ਸਾਰੀ ਉਹ ਟੋਟਲ 10 ਹਿੱਸਿਆਂ ਚ ਵੰਡਿਆ ਵਾ ਮੈਂ ਗੱਲ ਨੂੰ ਲੈ ਕੇ ਆਵਾਂ ਯੋਗੀ ਦੇ ਜਿਹੜੀ ਤੁਸੀਂ ਗੱਲ ਸ਼ੁਰੂ ਕੀਤੀ ਯੋਗੀ ਵੀ ਦਾ ਜਿਹੜਾ ਪ੍ਰੋਜੈਕਟ ਇਹਨਾਂ ਦਾ ਜੱਲਾ ਸਾਹਿਬ ਦਾ ਪ੍ਰੋਜੈਕਟ ਆ ਸੁਹਾਵੀ ਸਟੂਡੀਓ ਦੇ ਥੱਲੇ ਅਮਰੇਲਾ ਥੱਲੇ ਉਹਦੇ ਵਿੱਚ ਇਹ ਮਤਲਬ ਟੋਟਲੀ ਨਾ ਫਿਕਸ਼ਨ ਸੀਰੀਜ਼ ਹੈ ਪਰ ਫਿਕਸ਼ਨ ਦੇ ਵਿੱਚ ਇਹ ਨਹੀਂ ਵੀ ਉਹ ਇੰਟਾਇਰਲੀ ਫਿਕਸ਼ਨ ਆ ਉਹਦੇ ਵਿੱਚ ਜਿਹੜੀਆਂ ਕਹਾਣੀਆਂ ਜਿਹੜੀਆਂ ਪ੍ਰਚਲਿਤ ਸੀਗੀਆਂ ਇਹ ਜਿਹੜੀ ਕਹੀ ਨਾ ਵੀ ਉਹ ਇੱਕ ਲੜਕੀ ਆ ਤੇ ਉਹ ਮੱਛੀ ਬਣ ਗਈ ਮਰਮੇਡ ਬਣ ਗਈ ਬੇਸਿਕਲੀ ਇੰਡਸ ਰਿਵਰ ਦੀ ਦਰਿਆਏ ਸਿੰਧ ਦੀ ਇੱਕ ਮਰਮੇਡ ਦੀ ਇੱਕ ਫੋਕਲੋਰ ਚੱਲਦੀ ਆ ਉਹ ਉਹਨਾਂ ਨੇ ਉੱਥੋਂ ਪਿਕ ਕੀਤਾ ਤੇ ਅੱਛਾ ਵੀ ਉਹ ਜਿਹੜੀਆਂ ਕਹਾਣੀਆਂ ਜਿਹੜੇ ਇਲਾਕਿਆਂ ਦੀ ਗੱਲ ਹੋਈ ਉਹ ਪੰਜਾਬ ਦੀਆਂ ਹੀ ਗੱਲਾਂ ਹੋਊਗੀਆਂ ਉਹਦੇ ਚ ਪੰਜ ਤੱਤ ਹੁਣ ਜਿਵੇਂ ਪੰਜ ਤੱਤਾਂ ਦੀ ਉਹਦੇ ਵਿੱਚ ਗੱਲ ਕੀਤੀ ਆ ਵੀ ਉਹ ਕਾਲਾ ਜਾਦੂ ਚਾਰ ਸਵੇਰੇ ਫੈਲ ਜਾਂਦਾ ਵਾ ਜਿਵੇਂ ਮਨ ਚ ਨੀ ਹੁੰਦਾ ਵੀ ਉਹ ਕਾਲਾ ਮੈਜਿਕ ਚਾਰ ਸਵੇਰੇ ਫੈਲ ਜਾਂਦਾ ਤੇ ਉਹ ਹੁਣ ਜਿਹੜਾ ਮੇਨ ਉਹਦਾ ਕਰੈਕਟਰ ਹੈ ਜੋਗੀ ਦਾ ਉਹਨੇ ਨਾ ਉਹਦਾ ਹੱਲ ਲੱਭਣਾ ਨੇ ਜੇ ਹੱਲ ਨਾ ਲੱਭਿਆ ਤਾਂ ਬੜੀਆਂ ਬਲਾਵਾਂ ਜਿਹੜੀਆਂ ਅਸੀਂ ਛੋਟੇ ਹੁੰਦੇ ਸੁਣਦੇ ਸੀ ਨਾ ਜਿੰਨ ਉਹ ਸਲੇਡੇ ਭੂਤ ਉਹਨਾਂ ਦਾ ਕਬਜ਼ਾ ਹੋ ਜਾਣਾ ਤੇ ਉਹਨਾਂ ਨੂੰ ਉਤੋਂ ਮਤਲਬ ਕਹਿ ਲਓ ਵੀ ਰੈਸਕਿਊ ਕਰਨ ਵਾਸਤੇ ਨਾ ਉਹ ਜਿਹੜਾ ਉਹਨਾਂ ਦਾ ਜੋਗੀਆਂ ਦਾ ਗੁਰੂ ਆ ਉਹ ਉਹਨੂੰ ਇੱਕ ਸੋਲੂਸ਼ਨ ਦਿੰਦਾ ਕਹਿੰਦਾ ਵੀ ਤੈਨੂੰ ਪੰਜ ਤੱਤ ਇਕੱਠੇ ਕਰਨੇ ਪੈਣੇ ਆ ਉਹ ਅੱਡ ਅੱਡ ਪੰਜਾਬ ਦੀਆਂ ਅੱਡ ਅੱਡ ਥਾਵਾਂ ਨੇ ਐਨਸੀਆਰ ਪੰਜਾਬ ਦੀ ਆ ਕੋਈ ਮਤਲਬ ਮੁਲਤਾਨ ਦੀ ਦਿਖਾਈ ਆ ਕੋਈ ਰੋਹੀ ਡੈਜ਼ਰਟ ਦਿਖਾਇਆ ਵਾ ਕੋਈ ਚਸ਼ਮੇ ਫੁੱਟਦੇ ਸਾਰੇ ਦਰਿਆ ਸ਼ੁਰੂ ਹੁੰਦੇ ਆ ਉਹ ਕਹਿੰਦਾ ਤੈਨੂੰ ਉੱਥੇ ਉੱਥੇ ਜਾ ਕੇ ਉਹ ਪੰਜੇ ਤੱਤ ਲੈਣੇ ਉਹ ਬੜਾ ਚੈਲੰਜਿੰਗ ਕੰਮ ਹੈ ਉਹ ਹੁਣ ਫਰਦਰ ਜਿਹੜੀਆਂ ਐਪੀਸੋਡ ਆਉਣੀਆਂ ਨੇ ਨਾ ਉਹਨੇ ਕੱਲੇ ਕੱਲੇ ਪੰਜ ਤੱਤ ਤੇ ਜਾਣਾ ਪੰਜ ਰਾਤ ਅਸੀਂ ਮੈਂ ਤੇ ਅਮਨਦੀਪ ਭਾਜੀ ਸਿੱਧੂ ਸਾਹਿਬ ਤੁਹਾਡੇ ਡਾਇਰੈਕਟਰ ਹਰਮਨ ਰੇਡੀਓ ਦੇ ਅਸੀਂ ਪੰਜ ਨੰਦ ਨਦੀ ਜਿੱਥੇ ਪੰਜੇ ਦਰਿਆ ਇਕੱਠੇ ਹੁੰਦੇ ਆ ਉਹ ਫਿਰ ਥੋੜਾ ਟਾਈਮ ਲਈ ਉਹ ਨਦੀ ਨੂੰ ਬੋਲਦੇ ਆ ਪੰਜ ਨੰਦ ਨਦੀ ਉਹ ਫਿਰ ਜਾ ਕੇ ਸਿੰਧ ਚ ਗਿਰਦੀ ਅਸੀਂ ਉੱਥੇ ਜਾ ਕੇ ਆਏ ਉਸ ਜਗ੍ਹਾ ਤੇ ਉਹਨੂੰ ਮਤਲਬ ਕਹਿ ਲਓ ਨਮਸਕਾਰ ਕਰਕੇ ਆਏ ਆ
0: ਹਨਾ
1: ਪੰਜ ਨੰਦ ਤੇ ਉੱਥੇ ਜਾ ਕੇ ਉੱਥੇ ਵੀ ਇੱਕ ਤੱਤ ਉਹਨੇ ਲੈ ਕੇ ਆਉਣਾ ਬੰਦੇ ਜੋਗੀ ਨੇ ਇੰਨਾ ਜਾਣੇ ਮਤਲਬ ਸੀਰੀਜ਼ ਜਿਹੜੀ ਅਗਲੇ ਬੰਨੇ ਕਰੂਗੀ ਕੰਟੀਨਿਊ ਜਾਂ ਪ੍ਰੋਗਰੈਸ ਤੇ ਪਰ ਉਹਦਾ ਮੇਨ ਥੀਮ ਇਹ ਆ ਵੀ ਉਹ ਚ ਪੰਜਾਬ ਦੀ ਵੀ ਗੱਲ ਆ ਇਹ ਫਿਕਰ ਜਿੱਦਾਂ ਫਿਕਰ ਹੁੰਦੀ ਮੇਰੀ ਜੱਲਾ ਸਾਹਿਬ ਨਾਲ ਗੱਲ ਹੋਣ ਡਈ ਸੀ ਤੇ ਕਹਿੰਦੇ ਵੀ ਮੈਂ ਕਹਿੰਦਾ ਹੈਲਮਟ ਤੇ ਬਹੁਤ ਸੋਚਿਆ ਵੀ ਜਿਹੜਾ ਉਹਦਾ ਹੈਲਮਟ ਹੋਣਾ ਜੋਗੀ ਜਦੋਂ ਇਹ ਤਿਆਰੀ ਕਰਦਾ ਨਾ ਵੀ ਮੈਂ ਹੁਣ ਜਾ ਕੇ ਇਹ ਕੰਮ ਕਰਦਾ ਕਹਿੰਦਾ ਮੈਂ ਕਹਿੰਦਾ ਬੜੀ ਪਲੈਨਿੰਗ ਕੀਤੀ ਵੀ ਯਾਰ ਵੀ ਹੈਲਮਟ ਕਿੱਦਾਂ ਹੋਵੇ ਵੀ ਜਿਵੇਂ ਆਇਰਨ ਮੈਨ ਤਿਆਰ ਹੁੰਦਾ ਉਹਦੇ ਸ਼ੀਲਡ ਲੱਗ ਉਹਨੇ ਕੀ ਕੀਤਾ ਵੀ ਜਿਹੜਾ ਹੈਲਮਟ ਹੈ ਉਹਦੀ ਸ਼ੇਪ ਪੱਗ ਵਰਗੀ ਬਣਾਈ ਤਾਂ ਕਿ ਉਹ ਚ ਵੀ ਪੰਜਾਬ ਝਲਕੇ ਜਿੱਦਾਂ ਵੀ
0: ਜੀ ਬਿਲਕੁਲ ਮੈਂ ਖੁਦ ਸੋਚ ਰਹੀ ਸੀ ਨਾ ਜਦੋਂ ਮੈਂ ਦੇਖ ਰਹੀ ਸੀਗੀ ਤਾਂ ਮੈਨੂੰ ਐਵੇਂ ਲੱਗ ਰਿਹਾ ਸੀ ਮਤਲਬ ਰਿਐਲਿਟੀ ਚੱਲ ਰਹੀ ਹੈ ਤੇ ਮੈਂ ਸਾਨੂੰ ਨਾ ਮੇਰੇ ਮਦਰ ਬਚਪਨ ਦੇ ਵਿੱਚ ਇੱਕ ਸਟੋਰੀ ਸੁਣਾਉਂਦੇ ਹੁੰਦੇ ਸੀ ਸੱਚੀ ਗੱਲ ਹੈ ਜੀ ਕਿ ਆਪਣੇ ਆਪਾਂ ਇੰਡੀਆ ਦੇ ਵਿੱਚ ਮਦਰਾਸ ਸਾਈਡ ਜਾਈਏ ਨਾ ਰਹਿੰਦਾ ਜੀ ਕਿ ਉੱਥੇ ਨਾ ਇਹ ਕਾਲਾ ਜਾਦੂ ਰਿਐਲਿਟੀ ਦੇ ਵਿੱਚ ਹੈ ਤੇ ਉਹ ਮਦਰ ਦੱਸ ਦਿੰਦੇ ਸੀਗੇ ਵੀ ਇੱਕ ਜਾਦੂਗਰ ਹੁੰਦਾ ਸੀਗਾ ਉਸ ਟਾਈਮ ਤੇ ਉਹ ਨਾ ਔਰਤ ਨੂੰ ਮੱਖੀ ਬਿਠਾ ਕੇ ਆਪਣੇ ਮੋਢੇ ਤੇ ਰੱਖ ਲੈਂਦਾ ਸੀ ਤੇ ਉਸ ਟਾਈਮਾਂ ਦੇ ਵਿੱਚ ਬੜਾ ਪ੍ਰਚਲਿਤ ਸੀਗਾ ਤੇ ਇਹ ਰਿਐਲਿਟੀ ਸੀਗੀ ਤੇ ਮਤਲਬ ਉਹ ਇਸ ਤਰ੍ਹਾਂ ਦਾ ਕਾਲਾ ਜਾਦੂ ਮਤਲਬ ਸ਼ਕਤੀ ਨੂੰ ਅਗਰ ਤੁਹਾਡੇ ਕੋਲ ਉਹ ਸ਼ਕਤੀ ਹੈ ਉਹੀ ਹੈ ਨਾ ਕਿ ਮੈਂ ਤੇ ਅਮਨ ਭਾਜੀ ਵੀ ਗੱਲ ਕਰ ਰਹੇ ਸੀਗੇ ਤੇ ਮਤਲਬ ਮਹਾਭਾਰਤ ਦੀ ਹੈ ਨਾ ਜਿਸ ਤਰ੍ਹਾਂ ਜੋ ਵੀ ਚੀਜ਼ਾਂ ਨੇ ਤੇ ਕਹਿੰਦੇ ਵੀ ਹਾਂ ਵੀ ਇਹ ਕੋਈ ਨੈਗੇਟਿਵ ਵਿੱਚ ਯੂਜ਼ ਕਰ ਲੈਂਦਾ ਜੀ ਇਹਨੂੰ ਕੋਈ ਪੋਜ਼ਿਟਿਵ ਦੇ ਵਿੱਚ ਯੂਜ਼ ਕਰਦਾ ਜਦੋਂ ਸਾਡੇ ਤੇ ਉਹੀ ਪੰਜ ਤੱਤਵ ਹਾਵੀ ਹੁੰਦੇ ਨੇ ਉਹ ਅਸੀਂ ਨੈਗੇਟਿਵਿਟੀ ਵਿੱਚ ਲੈਣਾ ਸ਼ੁਰੂ ਕਰ ਦਿੰਦੇ ਹਾਂ ਜਾਂ ਪੋਜ਼ਿਟਿਵਿਟੀ ਦੇ ਵਿੱਚ ਇਹ ਰਿਐਲਿਟੀ ਹੈ ਤੇ ਇਸ ਤਰ੍ਹਾਂ ਨਾ ਮੇਰਾ ਅਲਾਹਾਬਾਦ ਜਾਣਾ ਹੋਇਆ ਜੀ ਕਾਫੀ ਸਾਲ ਪਹਿਲਾਂ ਇੰਡੀਆ ਦੇ ਵਿੱਚ ਤੇ ਉਸ ਟਾਈਮ ਉਸ ਦੌਰਾਨ ਨਾ ਮੈਨੂੰ ਇੱਕ ਮਦਰਾਸ ਦੀ ਕੁੜੀ ਮਿਲੀ ਤੇ ਉਹ ਦੱਸਦੀ ਸੀ ਵੀ ਸਾਡੇ ਇਹ ਕਾਲਾ ਜਾਦੂ ਅੱਜ ਵੀ ਹੈ ਜੀ ਇਸ ਟਾਈਮ ਤੇ ਮਤਲਬ ਉਹ ਹਾਥੀ ਬਣਾ ਦਿੰਦਾ ਔਰਤ ਨੂੰ ਮਤਲਬ ਕਾਬੂ ਕਰਨ ਦੇ ਲਈ ਇਹ ਚੀਜ਼ਾਂ ਹੈਗੀਆਂ ਨੇ ਤੇ ਜਦੋਂ ਮੈਂ ਉਹ ਸੀਰੀਜ਼ ਦੇਖ ਰਹੀ ਸੀ ਨਾ ਕਿ ਇੱਕ ਯੋਗੀ ਆਉਂਦਾ ਹੈ ਨਾ ਯੋਗੀ ਗੁਰੂ ਉਹਦੇ ਤੋਂ ਸਾਰੀਆਂ ਸਿੱਖਿਆਵਾਂ ਲੈਂਦਾ ਕਿ ਪੰਜ ਤੱਤਵ ਨੂੰ ਉਹਨੇ ਇਕੱਠਾ ਕਰਨਾ ਤੇ ਆਪਾਂ ਨੇ ਇਸ ਫਿਰ ਸ਼ਕਤੀ ਨੂੰ ਇੰਪਿਓਰਿਟੀ ਨੇ ਐਕਚੁਅਲੀ ਇੰਪਿਓਰਿਟੀ ਨੂੰ ਪਿਓਰ ਕਰ ਰਿਹਾ ਹਨਾ ਉਹ ਤੇ ਉਸਨੂੰ ਇੱਕ ਔਰਤ ਨੂੰ ਬਚਾ ਰਿਹਾ ਕਿ ਜੋ ਉਸਨੇ ਕਾਲੇ ਜਾਦੂ ਦੇ ਰਾਹੀਂ ਉਸਨੂੰ ਇੱਕ ਮੱਛੀ ਦੇ ਰੂਪ ਦੇ ਵਿੱਚ ਬਣਾ ਦਿੱਤਾ ਹਨਾ ਤੇ ਕਾਫੀ ਇੰਟਰਸਟਿੰਗ ਸਟੋਰੀ ਹੈ ਭਾਜੀ ਇਹ ਮੈਨੂੰ ਬਹੁਤ ਬਹੁਤ ਮੁਬਾਰਕਾਂ ਤੁਹਾਡੀ ਤੇ ਤੁਹਾਡੀ ਟੀਮ ਨੂੰ
1: ਆਪਣੀਆਂ ਕਹਾਣੀਆਂ ਗੱਲਾਂ ਬਾਤਾਂ ਦੇ ਵਿੱਚ ਤਾਂ ਪਹਿਲੀ ਗੱਲ ਤਾਂ ਗੁਰਬਾਣੀ ਨੇ ਵੀ ਅਕਨੋਲੇਜ ਕੀਤਾ ਹਨਾ ਵੀ ਇਹ ਸਭ ਕੁਝ ਹੁੰਦਾ ਤੇ ਭੂਤ ਪ੍ਰੇਤ ਸਭ ਮਹਾਰਾਜ ਨੇ ਤਾਂ ਕਿਹਾ ਹੀ ਹੈ ਕਈ ਕੋਟ ਭੂਤ ਪਰ ਮਿਰਗਾ ਚ ਤੇ ਦੂਜੀ ਗੱਲ ਸਾਖੀਆਂ ਕਹਾਣੀਆਂ ਜਿਵੇਂ ਹੁੰਦਾ ਗੁਰੂ ਨਾਨਕ ਦੇਵ ਜੀ ਦੀਆਂ ਜਦੋਂ ਆਪਾਂ ਜਨਮ ਸਾਖੀਆਂ ਪੜ੍ਹਦੇ ਹਾਂ ਉਹਦੇ ਵਿੱਚ ਕੌਡਾ ਰਾਖਸ਼ ਦੀ ਵੀ ਗੱਲ ਹੋਈ ਆ ਹਨਾ ਤੇ ਉਹਨੇ ਕੜਾਹੇ ਚ ਤਰਨ ਲੱਗ ਪਿਆ ਮਰਦਾਨੇ ਨੂੰ ਤੇ ਉਹ ਚੀਜ਼ਾਂ ਵੀ ਅਸੀਂ ਸੁਣੀਆਂ ਨੇ ਫਿਰ ਜਿਹੜਾ ਵਾ ਢਾਕੇ ਦੀਆਂ ਬੜਾ ਮਸ਼ਹੂਰ ਹੁੰਦਾ ਸੀ ਵੀ ਢਾਕੇ ਦਾ ਕਾਲਾ ਜਾਦੂ ਹਨਾ ਬੰਗਲਾਦੇਸ਼ ਦਾ ਹੁਣ ਵੀ ਜਿਹੜੇ ਜਾਦੂਗਰ ਉਹਦੇ ਨਾਲ ਲਿਖਦੇ ਆ ਬੰਗਾਲੀ ਜਾਦੂਗਰ ਤੇ ਦੂਜੀ ਗੱਲ ਜਿਵੇਂ ਤੁਸੀਂ ਕਿਹਾ ਵੀ ਉਹ ਮੱਝ ਬਣਾ ਦਿੰਦੇ ਜਾਂ ਹਾਥੀ ਬਣਾ ਦਿੰਦੇ ਤੇ ਉਹ ਮੈਨੂੰ ਇੱਕ ਚੇਤਾ ਆ ਗਿਆ ਚੁਟਕਲਾ ਇੱਕ ਵਾਰ ਸੁਣਿਆ ਘਰ ਵਾਲੀ ਆਪਣੇ ਘਰ ਵਾਲੇ ਨੂੰ ਕਹਿੰਦੀ ਆ ਜੀ ਮੈਂ ਤੁਹਾਨੂੰ ਪਰੌਂਠਾ ਬਣਾ ਦਾ ਉਹ ਕਹਿੰਦਾ ਤੂੰ ਕਹਿੰਦਾ ਮੈਨੂੰ ਬੰਦਾ ਹੀ ਰਹਿਣ ਦੇ ਇੱਡੀ ਤੂੰ ਜਾਦੂਗਰ ਨੀ
0: ਹਾਂਜੀ ਇਹ ਸੱਚੀਆਂ ਗੱਲਾਂ ਨੇ ਅਸਲ ਦੇ ਵਿੱਚ ਇਹ ਹੋ ਇਹ ਖਤਮ ਨੀ ਹੋਇਆ ਇਹ ਪ੍ਰੈਜੈਂਟ ਆ ਇਸ ਟਾਈਮ ਵੀ ਪ੍ਰੈਜੈਂਟ ਆ ਹਨਾ ਕਿਸੇ ਦੇ ਕੰਮ ਦੇ ਵਿੱਚ ਰੁਕਾਵਟ ਪਾਣੀ ਹਨਾ ਇਹ ਵੀ ਕਾਲਾ ਜਾਦੂ ਹੀ ਆ ਨਾ ਕਿ ਤੂੰ ਇਹ ਚੀਜ਼ ਸਫਲ ਨਾ ਕਰ ਪਾਈ ਇਹ ਚੀਜ਼ਾਂ ਹੈਗੀਆਂ ਨੇ ਤੇ ਭਾਜੀ ਇਹ ਨਾ ਮੈਂ ਲਾਲ ਭਾਜੀ ਨਾਲ ਗੱਲ ਕਰ ਰਹੀ ਸੀ ਜਦੋਂ ਆਪਣੇ ਸਿੱਖ ਗੇਮਸ ਦੇ ਟਾਈਮ ਤੇ ਅਸੀਂ ਜਦੋਂ ਗੱਡੀ ਚ ਆ ਰਹੇ ਸੀਗੇ ਤੇ ਮੈਂ ਭਾਜੀ ਨੂੰ ਸਿਖਾ ਦੱਸ ਰਹੀ ਸੀਗੀ ਮੈਂ ਕਿਹਾ ਵੀ ਮੈਂ ਨਾ ਮੇਰੇ ਕੋਲ ਹਮੇਸ਼ਾ ਭਾਜੀ ਗੁਰੂ ਗ੍ਰੰਥ ਸਾਹਿਬ ਜੀ ਹੁੰਦੇ ਸੀਗੇ ਤੇ ਮੈਂ ਜਿੱਥੇ ਵੀ ਜਾਣਾ ਤੇ ਮੇਰੀ ਗੱਡੀ ਦੇ ਵਿੱਚ ਸ਼ਾਮਿਲ ਹੁੰਦੇ ਸੀ ਵੀ ਮੈਂ ਛੱਡਦੀ ਨੀ ਸੀਗੀ ਵੀ ਸਹਾਰਾ ਨੀ ਸੀ ਓਟ ਆਸਰਾ ਨਾਲ ਹੀ ਲੈ ਕੇ ਰੱਖਦੀ ਸੀ ਪੂਰੀ ਪਿਓਰਿਟੀ ਦੇ ਨਾਲ ਹਨਾ ਪੂਰੀ ਸ਼ਰਧਾ ਦੇ ਨਾਲ ਪੂਰੀ ਐਨ ਪੂਰਾ ਆਸਨ ਬਣਾ ਕੇ ਮੈਂ ਆਪਣੇ ਨਾਲ ਰੱਖਦੀ ਸੀਗੀ ਤੇ ਹੋਇਆ ਕੀ ਕਿ ਭਾਜੀ ਮੈਂ ਨਾ ਮੇਰੀ ਐਵੇਂ ਐਡੀਲੈਡ ਮੈਂ ਪਹੁੰਚੀ ਉੱਥੇ ਹਨਾ ਤੇ ਮੈਨੂੰ ਉੱਥੇ ਘਰ ਦੇ ਵਿੱਚ ਵੀ ਮੈਂ ਘਰ ਦੇ ਵਿੱਚ ਐਂਟਰੀ ਕੀਤੀ ਮੈਂ ਜਿੱਥੇ ਰਹਿਣਾ ਸੀਗਾ ਤੇ ਮੈਨੂੰ ਮਹਿਸੂਸ ਹੋਇਆ ਕਿ ਉੱਥੇ ਕੋਈ ਚੀਜ਼ ਹੈਗੀ ਆ ਤੇ ਮੈਂ ਪਤਾ ਕੀ ਕਿਹਾ ਭਾਜੀ ਕਿ ਮੈਂ ਮਸਕੀਨ ਸਾਹਿਬ ਜੀ ਦੀ ਉਸ ਟਾਈਮ ਕਥਾ ਬਹੁਤ ਸੁਣਦੀ ਹੁੰਦੀ ਸੀਗੀ ਤੇ ਮੈਂ ਉੱਥੇ ਕਿਹਾ ਕਿ ਵੀ ਮੈਂ ਤਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੀ ਹਾਂ ਮੈਂ ਪਰਮਾਤਮਾ ਨੂੰ ਮੰਨਦੀ ਹਾਂ ਕਿ ਮੈਨੂੰ ਕੁਛ ਨੀ ਹੋਣ ਲੱਗਿਆ ਭਾਜੀ ਉਹ ਰਾਤ ਮੈਨੂੰ ਪਤਾ ਕਿ ਮੈਂ ਭਾਜੀ ਨੂੰ ਦੱਸ ਰਹੀ ਸੀ ਵੀ ਕਿਸ ਤਰ੍ਹਾਂ ਹੋਈ ਤੇ ਉਸੇ ਦੌਰਾਨ ਨਾ ਪਰਮਾਤਮਾ ਨੇ ਮੈਨੂੰ ਇਸ਼ਾਰਾ ਦਿੱਤਾ ਸਵੇਰੇ ਉੱਠ ਕੇ ਆਪਣੇ ਮਸਕੀਨ ਜੀ ਦੀ ਕਥਾ ਆਈ ਕਿ ਜੇ ਬਾਹਰਲੀਆਂ ਜੇ ਪਰਮਾਤਮਾ ਹੈ ਤਾਂ ਬਾਹਰਲੀਆਂ ਚੀਜ਼ਾਂ ਵੀ ਹੈ ਨੇ ਤੇ ਇਹੀ ਚੀਜ਼ ਮੈਂ ਉਸ ਸੀਰੀਜ਼ ਦੇ ਵਿੱਚ ਦੇਖ ਰਹੀ ਸੀ ਕਿ ਵਾਕਈ ਹੀ ਆਪਾਂ ਇਸ ਨੂੰ ਨਕਾਰ ਨਹੀਂ ਸਕਦੇ ਇਹ ਚੀਜ਼ਾਂ ਬਾਹਰ ਮਾਇਆ ਦੇ ਰੂਪ ਦੇ ਵਿੱਚ ਹਨਾ ਜਿਸ ਤਰ੍ਹਾਂ ਕਿ ਇਹ ਕਾਲਾ ਜਾਦੂ ਉਹ ਚੀਜ਼ ਦਿਖਾਇਆ ਫਿਰ ਬਾਅਦ ਜੋਗੀ ਬਚਾ ਰਿਹਾ ਇਹ ਰਿਐਲਿਟੀ ਆ ਆਈ ਥਿੰਕ ਮਤਲਬ ਬਹੁਤ ਵਧੀਆ ਅਪਰਾਧ ਹੈ ਕਿ ਸਾਨੂੰ ਉਸ ਚੀਜ਼ਾਂ ਦੇ ਉੱਤੇ ਓਵਰ ਕੰਫੀਡੈਂਸ ਵੀ ਨਹੀਂ ਹੋਣਾ ਚਾਹੀਦਾ ਕਿ ਇਹ ਚੀਜ਼ਾਂ ਹੈ ਨੇ ਹਨਾ ਨੈਗੇਟਿਵਿਟੀ ਅਗਰ ਚੱਲ ਰਹੀ ਹੈ ਤਾਂ
1: ਵਿਸ਼ਾ ਵਿਸ਼ਾ ਸੈਪਰੇਟ ਹੋ ਗਿਆ ਪਰ ਮਤਲਬ ਗੁਰਬਾਣੀ ਜਦੋਂ ਸਾਖੀਆਂ ਸੁਣਦੇ ਹੋਣ ਕਈ ਉਹਦੇ ਤੇ ਕਿੰਤੂ ਪਰੰਤੂ ਕਰਦੇ ਹੋਣਗੇ ਕਰੀ ਜਾਣ ਮੇਰੀ ਤਾਂ ਸ਼ਰਧਾ ਸੰਤਾਂ ਮਹਾਤਮਾ ਦੇ ਵਿੱਚ ਵੀ ਆ ਗੁਰਬਾਣੀ ਤੇ ਵੀ ਆ ਸਾਖੀਆਂ ਤੇ ਵੀ ਜਿਹੜਾ ਜਿਹਨੂੰ ਕੋਈ ਮਿਥਿਹਾਸ ਵੀ ਮੰਨਦੇ ਆਪਾਂ ਜੋ ਮਤਲਬ ਸਿਆਣੇ ਆਪਣੇ ਦੱਸ ਕੇ ਗਏ ਵੱਡੇ ਸਾਖੀਆਂ ਸੁਣਾਉਂਦੇ ਗਏ ਆਪਣੀ ਸ਼ਰਧਾ ਪੂਰੀ ਆ ਉਹਦੇ ਵਿੱਚ ਹਨਾ ਤੇ ਆਮ ਹੀ ਇਹ ਸਾਖੀਆਂ ਸੁਣੀਆਂ ਨੇ ਵੀ ਕੋਈ ਜਗ੍ਹਾ ਦੇ ਉੱਤੇ ਇੱਦਾਂ ਕੋਈ ਕਿਸੇ ਦਾ ਕੋਈ ਸਾਇਆ ਜਾਂ ਕੁਛ ਹੈਗਾ ਫਿਰ ਉੱਥੇ ਗੁਰਬਾਣੀ ਪਾਠ ਪੜਿਆ ਗਿਆ ਫਿਰ ਪ੍ਰਸ਼ਾਦ ਗਾਇਬ ਹੋਇਆ ਮਸਕੀਨ ਜੀ ਦੀਆਂ ਬਹੁਤ ਸਾਖੀਆਂ ਇੱਦਾਂ ਦੀਆਂ ਆਉਂਦੀਆਂ ਇਹਦੇ ਵਿੱਚ ਜ਼ਿਕਰ ਕਰਦੇ ਆ ਇੱਦਾਂ ਹਨਾ ਤੇ ਸਾਨੂੰ ਅਸੀਂ ਇਹ ਵੀ ਸੁਣਿਆ ਮਹਾਤਮਾ ਤੋਂ ਵੀ ਜਦੋਂ ਦਰਬਾਰ ਸਾਹਿਬ ਜਾਓ ਹਰਿਮੰਦਰ ਸਾਹਿਬ ਜਾਓ ਤੇ ਇੱਕ ਇੱਕ ਪੈਰ ਜਿਹੜਾ ਵਾ ਮਤਲਬ ਤੁਸੀਂ ਧਿਆਨ ਨਾਲ ਪੱਟੋ ਸ਼ਰਧਾ ਨਾਲ ਪੱਟੋ ਇੱਥੇ ਮਤਲਬ ਸ਼ਹੀਦ ਸਿੰਘ ਬੈਠੇ ਬੰਦਗੀ ਕਰ ਰਹੇ ਆ ਸ਼ਹੀਦਾਂ ਦਾ ਖੁੱਲਾ ਵਾ ਹਨਾ ਤੇ ਉਹ ਮੇਰਾ ਤਾਂ ਇਹਨਾਂ ਗੱਲਾਂ ਤੇ ਯਕੀਨ ਵੀ ਹੈ ਪਰ ਸੀਰੀਜ਼ ਵੈਸੇ ਆਪਾਂ ਇਹ ਸੋਚ ਕੇ ਨਹੀਂ ਬਣਾਈ ਸੀਰੀਜ਼ ਦਾ ਪਰ ਚਲੋ ਉਹਦੇ ਵਿੱਚ ਕੋਈ ਨਾ ਕੋਈ ਗੱਲ ਤਾਂ ਉਹ ਜਿਹੀ ਨਿਕਲ ਆਉਂਦੀ ਹੈ
0: ਹਾਂਜੀ ਨਹੀਂ ਭਾਈ ਆਪਾਂ ਜਿਹੜੀ ਮਤਲਬ ਅੱਗੇ ਕੀ ਆਉਣ ਵਾਲਾ ਇਸ ਸੀਰੀਜ਼ ਦੇ ਵਿੱਚ ਥੋੜਾ ਜਿਹਾ ਸਾਨੂੰ
1: ਇਹਦੀਆਂ ਹੁਣ ਜਿਹੜੀਆਂ ਰਿਮੇਨਿੰਗ ਐਪੀਸੋਡਸ ਨੇ ਹੁਣ ਅਗਲੀ ਜਿਹੜੀ ਐਪੀਸੋਡ ਆ ਉਹ 15 ਦਿਨਾਂ ਬਾਅਦ ਮਿਡ ਮਈ ਰਿਲੀਜ਼ ਹੋ ਜਾਊਗੀ ਸੋ ਪਲਾਨ ਆ ਵੀ ਐਵਰੀ ਫੋਰਟਨਾਈਟ ਇੱਕ ਐਪੀਸੋਡ ਇਹਦੀ ਰਿਲੀਜ਼ ਹੋਊਗੀ ਬਹੁਤੀਆਂ ਲੰਬੀਆਂ ਵੀ ਨਹੀਂ ਤੁਸੀਂ ਦੇਖੀਆਂ 10-10, 15-15 ਮਿੰਟ ਦੀਆਂ ਹੀ ਹੋਣੀਆਂ ਸੋ ਉਹਨੇ ਹੁਣ ਜਿਹੜੇ ਉਹ ਮਤਲਬ ਆਪਣੇ ਉਹਦੇ ਜੋਗੀ ਦੇ ਗੁਰੂ ਨੇ ਜੋ ਉਹਨੂੰ ਦਿੱਤਾ ਵਾ ਵੀ ਤੂੰ 5 ਤੱਤ ਲੱਭ ਕੇ ਇਕੱਠੇ ਕਰਨੇ ਆ ਉਹਦਾ ਸਟਰਗਲ ਸ਼ੁਰੂ ਹੋ ਜਾਣਾ ਉਹਨੇ ਹੁਣ ਵਾਰੀ ਵਾਰੀ ਜਿਹੜੇ ਇਕੱਲੇ ਇਕੱਲੇ ਤੱਤ ਨੂੰ ਅਨਲੋਕ ਕਰਕੇ ਉੱਥੋਂ ਲੈ ਕੇ ਉਹਦੀ ਰੈਸਪੀ ਉਹਨੂੰ ਇਕੱਠਾ ਕਰਕੇ ਤੇ ਫਿਰ ਉਹ ਜਿਹੜਾ ਜਾਦੂ ਕਾਲਾ ਜਾਦੂ ਫੈਲ ਗਿਆ ਉਹਦਾ ਹੱਲ ਨਿਕਲਦਾ ਜੀ
0: ਤੇ ਮਤਲਬ
1: ਕਿਵੇਂ ਕਰਦਾ ਕਿਵੇਂ ਅਚੀਵ ਕਰਦਾ ਉਹਨੂੰ
0: ਜੀ ਮਤਲਬ ਇਹ ਬੜੀ ਐਕਸਾਈਟਿੰਗ ਚੀਜ਼ ਹੈ ਕਿ ਮੈਂ ਵੀ ਮੈਨੂੰ ਕੱਲ ਭਾਜੀ ਕਹਿ ਵੀ ਰਹੇ ਸੀਗੇ ਲਾਹੌਰ ਵਾਲੇ ਕਹਿੰਦੇ ਕਿ ਕਹਿੰਦੇ ਕਿਵੇਂ ਲੱਗਿਆ ਮੈਂ ਕਿਹਾ ਮੈਂ ਤਾਂ ਐਕਸਾਈਟਿਡ ਆ ਕਿ ਅੱਗੇ ਉਹ 5 ਤੱਤਵ ਹੁਣ ਇਕੱਠਾ ਕਰਕੇ ਕਿਵੇਂ ਲੈ ਕੇ ਆਏਗਾ ਤੇ ਉਸ ਚੀਜ਼ ਨੂੰ ਸੋਲਵ ਕਿਵੇਂ ਕਰੇਗਾ ਮਾਇਆ ਦੇ ਕਾਲੇ ਜਾਦੂ ਤੋਂ ਕੱਢੇਗਾ ਕਿਵੇਂ ਉਸ ਨੂੰ ਹਨਾ
1: ਤੇ
0: ਨਹੀਂ ਬਹੁਤ ਸੋਹਣਾ ਅਪਰਾਧਾ ਭਾਜੀ ਕਿ ਤੁਸੀਂ ਇਹ ਕਰ ਰਹੇ ਹੋ ਕਿ ਆਪਾਂ ਮਤਲਬ ਇੱਕ ਅਲੱਗ ਤਰੀਕੇ ਦੇ ਨਾਲ ਮਤਲਬ ਬੱਚਿਆਂ ਨੂੰ ਵੀ ਹਨਾ ਕਿ ਪੰਜਾਬੀ ਵੀ ਸਿੱਖਣ ਨੂੰ ਮਿਲੇਗੀ ਦੂਸਰੀ ਗੱਲ ਕਿ ਕੁਛ ਹਨਾ ਜਿਹੜੇ ਬੱਚੇ ਬਾਹਰ ਚੀਜ਼ਾਂ ਅਲੱਗ ਤਰ੍ਹਾਂ ਦੀਆਂ ਦੇਖ ਰਹੇ ਨੇ ਹਨਾ ਤੇ ਉਸ ਦੇ ਵੱਲੋਂ ਧਿਆਨ ਹਟ ਕੇ ਇੱਕ ਆਪਣੇ ਬੋਲੀ ਦੇ ਨਾਲ ਤੇ ਨਾਲ ਜਿਹੜੀਆਂ ਰਿਐਲਿਟੀ ਵੀ ਹੈਗੀਆਂ ਨੇ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਕਹਾਣੀਆਂ ਇਹ ਸੱਚ ਨੇ ਹਨਾ ਤੇ ਅਸੀਂ ਉਸ ਨੂੰ ਇੱਕ ਅਲੱਗ
1: ਇਹ ਦੇਖੋ ਇਹ ਵੀ ਬੜੀ ਸਾਡੀ ਮਤਲਬ ਇੱਕ ਪ੍ਰਾਪਤੀ ਕਹਿ ਸਕਦੇ ਆ ਸਾਡੇ ਕੋਲ ਬੜੇ ਲਿਮਿਟਡ ਰਿਸੋਰਸਿਸ ਆ ਅਸੀਂ ਸੈਲਫ ਫੰਡ ਕੰਮ ਕਰ ਰਹੇ ਸਾਰਾ ਕੋਈ ਸਾਡਾ ਕੋਈ ਯੂਟਿਊਬ ਕੋਈ ਮੋਨੇਟਾਈਜ਼ ਨਹੀਂ ਹੈਗਾ ਸਾਡੀ ਕੋਈ ਸਾਨੂੰ ਕੋਈ ਕਿਸੇ ਦੀ ਕੋਈ ਸਬਸਿਡੀ ਕੋਈ ਗ੍ਰਾਂਟ ਨਹੀਂ ਹੈ ਕੋਈ ਸਪੋਂਸਰਸ਼ਿਪ ਨਹੀਂ ਆਪਣੇ ਬਲ ਤੇ ਲੱਗੇ ਹੋਏ ਆ ਪਰ ਇੰਨੀ ਗੱਲ ਦੀ ਮੈਨੂੰ ਬੜੀ ਖੁਸ਼ੀ ਆ ਵੀ ਇਸ ਕੰਮ ਦੇ ਵਿੱਚ ਜਿਹੜਾ ਵਾ ਲਹਿੰਦਾ ਤੇ ਚੜ੍ਹਦੇ ਪੰਜਾਬ ਦਾ ਹੀ ਕੋਲੈਬੋਰੇਸ਼ਨ ਵੀ ਆ
0: ਜੀ ਬਿਲਕੁਲ ਭਾਜੀ ਮੈਨੂੰ ਬੜਾ ਸੋਹਣਾ ਲੱਗਿਆ ਉਹਨਾਂ ਨਾਲ ਗੱਲ ਕਰਕੇ ਵੀ ਮੈਨੂੰ ਉਹਨਾਂ ਨੇ ਇਨਵਾਈਟ ਵੀ ਕੀਤਾ ਪਾਕਿਸਤਾਨ ਚ ਆਓ ਜਦੋਂ ਵੀ ਤੁਹਾਡਾ ਹੁਣ ਤੁਹਾਨੂੰ ਟਾਈਮ ਲੱਗਿਆ ਕਿ ਪਾਕਿਸਤਾਨ ਜ਼ਰੂਰ ਆਣਾ ਮੈਂ ਕਿਹਾ ਜ਼ਰੂਰ ਜੀ ਲਾਹੌਰ ਮੈਂ ਕਿਉਂਕਿ ਮੇਰੇ ਪੜਦਾਦਾ ਜੀ ਸਾਡੇ ਜਿਹੜੀ ਫੈਮਿਲੀ ਆ ਉਹ ਪਾਕਿਸਤਾਨ ਤੋਂ ਬਿਲੋਂਗ ਕਰਦੀ ਹੈ ਜੀ ਪਿੱਛੋਂ ਸਿਆਲਕੋਟ ਦੇ ਉੱਤੋਂ ਮੈਂ ਉਹਨਾਂ ਨੂੰ ਦੱਸਿਆ ਤੇ ਉਹਨਾਂ ਨੇ ਮੈਨੂੰ ਕਾਫੀ ਗੱਲਾਂ ਵੀ ਦੱਸੀਆਂ ਨਾ ਬੜਾ ਵਧੀਆ ਲੱਗਿਆ ਉਹਨਾਂ ਨਾਲ ਗੱਲ ਕਰਕੇ ਤੇ ਬਿਲਕੁਲ ਤੇ ਲਹਿੰਦਾ ਚੜ੍ਹਦਾ ਪੰਜਾਬ ਇਕੱਠਾ ਹੋ ਕੇ ਕੰਮ ਕਰ ਰਿਹਾ ਤੇ ਆਉਣ ਵਾਲੇ ਟਾਈਮ ਦੇ ਵਿੱਚ ਮੈਂ ਵੀ ਉਹਨਾਂ ਦੇ ਨਾਲ ਇੱਕ ਸੀਰੀਜ਼ ਤਿਆਰ ਕਰਨ ਜਾ ਰਹੀ ਹਾਂ ਭਾਜੀ ਤੇ ਮੈਨੂੰ हां जी चलो ਤੁਹਾਡੇ ਤੁਹਾਡੇ ਥਰੂ ਤੇ ਉਹਨਾਂ ਦੇ ਥਰੂ ਮੈਨੂੰ ਵੀ ਇੱਕ ਮੌਕਾ ਮਿਲ ਗਿਆ ਹਨਾ ਤੇ ਮੈਂ ਬਾਜੀ ਉਹਦਾ ਨਾਮ ਰੱਖਦੀ ਆਂ ਦਾ ਰੀਅਲ ਜੋਗੀ
1: ਦ ਰੀਅਲ ਜੋਗੀ ਵਾਹ ਵਾਹ ਵਾਹ
0: ਹਾਂ ਜੀ ਰੀਅਲ ਜੋਗੀ ਨਾਮ ਰੱਖਾਂਗੀ ਤੇ ਰਾਜੀ ਮਤਲਬ ਹਾਂਜੀ ਇਹ ਵੀ ਬਹੁਤ ਮੁਬਾਰਕਾਂ ਭਾਜੀ ਤੁਹਾਨੂੰ ਹਨਾ ਆਪਾਂ ਕਿਤੋਂ ਕੋਈ ਵੀ ਸੋਰਸ ਜਿਵੇਂ ਹਰਮਨ ਰੇਡੀਓ ਆਸਟ੍ਰੇਲੀਆ ਵੀ ਚੱਲ ਰਿਹਾ ਸਾਡਾ ਹਨਾ ਸਾਰੇ ਅਸੀਂ ਫ੍ਰੀ ਸੇਵਾ ਕਰ ਰਹੇ ਹਾਂ ਕਿਤੋਂ ਸਾਨੂੰ ਫੰਡ ਨਹੀਂ ਆ ਰਿਹਾ ਸਾਰੇ ਅਸੀਂ ਆਪਣੇ ਸਾਰੇ ਆਪਣੀ ਪਰਮਾਤਮਾ ਨੇ ਜੋ ਬਖਸ਼ੀ ਹੈ ਸਾਨੂੰ ਕੀਰਤ ਹਨਾ ਅਸੀਂ ਕੀਰਤ ਕਮਾਈ ਦੇ ਵਿੱਚੋਂ ਕੱਢ ਕੇ ਆਪਣਾ ਸਾਰਾ ਕੁਛ ਯੂਜ ਕਰ ਰਹੇ ਹਾਂ ਹਨਾ ਤੇ ਤੁਹਾਨੂੰ ਵੀ ਮੁਬਾਰਕਾਂ ਭਾਜੀ ਕਿ ਤੁਸੀਂ ਅਸੀਂ ਜੋ ਵੀ ਕੰਮ ਕਰ ਰਹੇ ਹਾਂ ਹਨਾ ਜਿਸ ਤਰ੍ਹਾਂ ਤੁਸੀਂ ਸੀਰੀਜ਼ ਵੀ ਬਣਾ ਰਹੇ ਹੋ ਕਿਤੋਂ ਕੋਈ ਫੰਡ ਨਹੀਂ ਹੈਗਾ ਕਿਸ ਤਰ੍ਹਾਂ ਨਹੀਂ ਹੈਗਾ ਬਟ ਫਿਰ ਵੀ ਉਸਦੇ ਅਕੋਰਡਿੰਗ ਮੈਂ ਜਦੋਂ ਉਹਦਾ ਪ੍ਰਿੰਟ ਦੇਖਿਆ ਉਹਦੀ ਕੁਆਲਿਟੀ ਦੇਖੀ ਫਾਰ ਬੈਟਰ ਹੈ ਭਾਜੀ ਇਸ ਤਰ੍ਹਾਂ ਹੀ ਲੱਗਦਾ ਸੀ ਕਿ ਥੀਏਟਰ ਦੇ ਵਿੱਚ ਬੈਠ ਕੇ ਆਪਾਂ ਉਸ ਚੀਜ਼ ਨੂੰ ਇੰਜੋਏ ਕਰ ਰਹੇ ਹਾਂ ਤੇ ਨਾ
1: ਆਪਣੇ ਬੜੀ ਮਿਹਨਤ ਕੀਤੀ ਔਰ ਸਾਡੇ ਹੋਰ ਵੀ ਜਿਹੜੀ ਟੀਮ ਲਾਹੌਰ ਦੇ ਵਿੱਚ ਟੈਕਨੀਸ਼ੀਅਨ ਨੇ ਇੱਥੇ ਅੰਮ੍ਰਿਤਸਰ ਤੋਂ ਮੁੰਡੇ ਕੰਮ ਕਰਦੇ ਆ ਨਾਲ ਤੇ ਉਹ ਮਤਲਬ ਬੜੀ ਬੜਾ ਵਧੀਆ ਬਾਕੀ ਜਿਹੜਾ ਮੇਰੇ ਵੱਲੋਂ ਤਾਂ ਇਹੀ ਹੁੰਦਾ ਵੀ ਤੁਹਾਨੂੰ ਦੱਸੋ ਰਿਸੋਰਸਿਸ ਚਾਹੀਦੇ ਕਿਹੜੇ ਆ ਕਿਹੜੀ ਕੋਈ ਸਸਤੀ ਉਹ ਵੀ ਕਿੰਨੇ ਟ੍ਰਾਇਲ ਕਰਨੇ ਪੈਂਦੇ ਆ ਤੁਸੀਂ ਹੈਰਾਨ ਹੋਵੋਗੇ ਇਹ ਚ ਇੰਨੀ ਲੁੱਟ ਵੀ ਆ ਇੱਕ ਮੈਂ ਤੁਹਾਨੂੰ ਰਿਐਲਿਟੀ ਔਰ ਫਨੀ ਵੀ ਗੱਲ ਦੱਸਦਾ ਇੱਕ ਨਾ ਸੋਫਟਵੇਅਰ ਲੈਣਾ ਸੀਗਾ ਕੋਈ ਆਡੀਓ ਪ੍ਰੋਡਕਸ਼ਨ ਦਾ ਸਬਸਕ੍ਰਿਪਸ਼ਨ ਲੈ ਲਓ ਹਨਾ ਉਹ $1,000 ਦੀ ਸਬਸਕ੍ਰਿਪਸ਼ਨ ਸੀਗੀ ਬਿਲਕੁਲ ਓਰਿਜਿਨਲ ਓਦਾਂ ਦਾ ਹੀ ਉਹਦਾ ਲੋਗੋ ਕਲਰ ਨਾਮ ਵੈਬਸਾਈਟ ਕਾਪੀ ਕੀਤੀ ਪਈ ਉਹਨਾਂ ਨੇ ਬਸ ਵੈਬ ਐਡਰੈਸ ਦੇ ਵਿੱਚ ਥੋੜਾ ਬਹੁਤ ਫਰਕ ਪਾ ਕੇ ਉਹਨਾਂ ਨੇ ਨਾ ਇਸ ਮਤਲਬ ਸਕੈਮ ਵਾਲੀ ਵੈਬਸਾਈਟ ਬਣਾਈ ਆ ਉਹ ਲੋਕੀ ਜਿਹੜੇ ਉਹ ਦੂਜੇ ਸੋਫਟਵੇਅਰ ਦੇ ਭੁਲੇਖੇ ਉਹਨਾਂ ਨੂੰ ਪੈਸੇ ਪੇ ਕਰੀ ਜਾਂਦੇ ਆ ਤੇ ਏਦਾਂ ਵੀ ਹੋ ਜਾਂਦਾ ਪਰ ਮੈਂ ਤਾਂ ਇਹਨਾਂ ਨੂੰ ਮਤਲਬ ਮੇਰੇ ਵੱਲੋਂ ਤਾਂ ਇਹੀ ਆ ਵੀ ਜਿਹੜਾ ਤੁਹਾਨੂੰ ਕੋਈ ਸਬਸਕ੍ਰਿਪਸ਼ਨ ਚਾਹੀਦੀ ਆ ਜਿਹੜਾ ਸੋਫਟਵੇਅਰ ਜਿਹੜਾ ਹੁਣ ਲੁਧਿਆਣੇ ਸਾਨੂੰ ਕਹਿੰਦੇ ਸੀ ਕਿ ਭਾਜੀ ਸਾਡਾ ਨਾ ਕੈਮਰਿਆਂ ਤੋਂ ਬਿਨਾਂ ਨੀ ਸਰਦਾ ਮੈਂ ਕਿਹਾ ਯਾਰ ਮੈਂ ਤਾਂ ਦੇਖਿਆ ਇੱਥੇ ਮੋਬਾਈਲਾਂ ਨਾਲ ਹੀ ਕੰਮ ਚਲਾਈ ਜਾਂਦੇ ਆ ਨਹੀਂ ਕੈਮਰੇ ਤਾਂ ਭਾਜੀ ਬਹੁਤ ਜ਼ਰੂਰੀ ਆ ਉਹ ਮਤਲਬ ਉਹ 2.5-3 ਲੱਖ ਦੇ ਕੈਮਰੇ ਹੀ ਸੋਨੀ ਦੇ ਉੱਤੇ ਆਏ ਜਿਹੜੇ
0: ਪ੍ਰਨੀਤ ਦੇਖ ਭਾਜੀ ਦਾ ਕ੍ਰੈਡਿਟ ਕਾਰਡ ਵੀ ਮੇਰੇ ਕੋਲ ਹੀ ਹੈ ਤੇ ਭਾਜੀ ਇਹ ਬੜੀ ਵਧੀਆ ਹਨਾ ਕਿ ਖੁੱਲਾ ਦਿਲ ਹੋਣਾ ਭਾਜੀ ਤੇ ਆਪਾਂ ਨੇ ਜੋ ਵੀ ਕੰਮ ਕਰਨਾ ਆਪਾਂ ਉਸ ਦੇ ਵਿੱਚ 100% ਕੰਟਰੀਬਿਊਸ਼ਨ ਜਦ ਤੱਕ ਨਹੀਂ ਕਰਦੇ ਉਹ ਸਫਲ ਨਹੀਂ ਹੁੰਦਾ ਤੇ ਬਹੁਤ ਵਧੀਆ ਤੁਹਾਡਾ ਉਪਰਾਲਾ ਤੇ ਮੇਰੇ ਕੋਲ ਇੱਕ ਮੈਸੇਜ ਆਇਆ ਭੁਪਿੰਦਰ ਜੀ ਦਾ ਭੁਪਿੰਦਰ ਜੀ ਸਤਿ ਸ੍ਰੀ ਅਕਾਲ ਤੇ ਉਹ ਕਹਿੰਦੇ ਕਿ ਜਿਹੜਾ ਤੁਹਾਡਾ ਆਡੀਓ ਬੁੱਕਸ ਦਾ ਜਿਹੜਾ ਹਨਾ ਮਹੀਨ ਤੁਹਾਡੀ ਵੱਡਾ ਉਪਰਾਲਾ ਕਰ ਰਹੇ ਹੋ ਉਹ ਵੀ ਸ਼ਲਾਘਾਯੋਗ ਹੈ ਤੇ ਤੁਸੀਂ ਭਾਜੀ ਦਰਸ਼ਕਾਂ ਨੂੰ ਉਸ ਦੇ ਬਾਰੇ ਵੀ ਥੋੜਾ ਬਹੁਤ ਦੱਸੋ ਜੀ
1: ਜੀ ਉਹ ਬਸ ਜਿਹੜੀ ਹੁਣ ਹਿਸਟਰੀ ਦੇ ਉੱਤੇ ਸੀਰੀਜ਼ ਆਉਣੀ ਹੈ ਨਾ ਪੰਜਾਬ ਦੀ ਹਿਸਟਰੀ ਦੇ ਉੱਤੇ ਉਹ ਮਤਲਬ ਮਹਾਂ ਪੰਜਾਬ ਦੇ ਉੱਤੇ ਹੀ ਹੈ ਤੇ ਉਹ ਸਾਡਾ ਤਾਂ ਮਤਲਬ ਵੀ ਦੇਖੋ ਮੈਂ ਤਾਂ ਪੰਜਾਬ ਨੂੰ ਪੰਜਾਬ ਹੀ ਮੰਨਦਾ ਚਾਹੇ ਉਹ ਭਾਰਤੀ ਹੋਵੇ ਚਾਹੇ ਪਾਕਿਸਤਾਨੀ ਹੋਵੇ ਕਿਉਂਕਿ ਅਸੀਂ ਪਹਿਲੋਂ ਬਾਅਦ ਚੋਂ ਕੁਛ ਹੋ ਰਿਹਾ ਤੇ ਉਹ ਉਹਦੇ ਵਿੱਚ ਹੁਣ ਜਿਵੇਂ ਸਾਡੀਆਂ ਕਿਤਾਬਾਂ ਵੀ ਸ਼ਾਹਮੁਖੀ ਦੀਆਂ ਕਿਤਾਬਾਂ ਅਸੀਂ ਰਿਕਾਰਡ ਕਰਦੇ ਹਾਂ ਲਾਹੌਰ ਵਿੱਚ ਤੇ ਗੁਰਮੁਖੀ ਦੀਆਂ ਕਿਤਾਬਾਂ ਅਸੀਂ ਕਰਦੇ ਹਾਂ ਲੁਧਿਆਣੇ ਵਿੱਚ ਤੇ ਉਹ ਤਾਂ ਜਦੋਂ ਆਡੀਓ ਚ ਹੋ ਗਿਆ ਤੇ ਫਿਰ ਤੇ ਪੰਜਾਬੀ ਤੇ ਪੰਜਾਬੀ ਆ ਚਾਹੇ ਉਹ ਲਹਿੰਦੇ ਦੀ ਜਾਂ ਚੜ੍ਹਦੇ ਦੀ ਆ ਤੇ ਬਾਕੀ ਜਿਹੜਾ ਲਹਿਜੇ ਦਾ ਜਾਂ ਮਾੜੇ ਮੋਟੇ ਜਿਹੜੇ ਸ਼ਬਦ ਇੱਕ ਇੱਕ ਖਾਸ ਰੀਜਨ ਨਾਲ ਐਸੋਸੀਏਟਡ ਹੁੰਦੇ ਆ ਉਹ ਤੇ ਦੇਖੋ ਅੰਮ੍ਰਿਤਸਰ ਦੇ ਸ਼ਬਦ ਵੀ ਅੱਡ ਹੈਗੇ ਆ ਪਟਿਆਲੇ ਨਾਲੋਂ ਜਾਂ ਪਿੰਡੇ ਦੇ ਵੀ ਅੱਡ ਹੈਗੇ ਆ ਸਾਡੇ ਨਾਲੋਂ ਹਨਾ ਓਦਾਂ ਹੀ ਉੱਥੋਂ ਦੇ ਲਹਿਜੇ ਚ ਮਾੜਾ ਮੋਟਾ ਫਰਕ ਆ ਪਰ ਅਸਲ ਚ ਤੇ ਪੰਜਾਬੀ ਉਹ ਸਾਰੀਆਂ ਉਹਦੀਆਂ ਉਹਦੇ ਗਾਂਹ ਡਾਇਲੈਕਟਸ ਨੇ ਤੇ ਬਾਕੀ ਜਿੰਨਾ ਹੋ ਸਕਿਆ ਜੀ ਕੋਈ ਇਤਿਹਾਸ ਦੀਆਂ ਕਿਤਾਬਾਂ ਵੀ ਹੋਣਾ ਹੁਣੇ ਹੀ ਪੰਜਾਬ ਕਿਤਾਬ ਪਈ ਆ ਆਡੀਓ ਦੇ ਉੱਤੇ ਐਮ ਐਸ ਰੰਧਾਵਾ ਹੋਣਾ ਦੀ ਬੜੀ ਸ਼ਾਨਦਾਰ ਕਿਤਾਬ ਕੱਲ ਪਰਸੋਂ ਰਿਲੀਜ਼ ਹੋਈ ਆ ਨਵੀਂ ਆਡੀਬਲ ਦੇ ਉੱਤੇ ਸੁਹਾਵੀ ਆਡੀ ਬੁੱਕ ਦੇ ਉੱਤੇ ਉਹਨੂੰ ਸੁਣਿਆ ਫਿਰ ਅਸੀਂ ਇੱਕ ਕੰਮ ਕਰਨ ਜਾ ਰਹੇ ਹਾਂ ਜੀ ਇੱਕ ਨਾ ਮੈਨੂੰ ਕਿਤਾਬ ਲੱਭੀ ਆ 1930s ਦੇ ਵਿੱਚ ਕਿਤੇ ਪ੍ਰਿੰਟ ਹੋਈ ਗੋਰਿਆਂ ਨੇ ਕੀਤੀ ਗੋਰੇ ਉਹਦੇ ਔਥਰ ਨੇ ਰਲ ਮਿਲ ਕੇ ਕੱਲਾ ਇੱਕ ਔਥਰ ਨਹੀਂ ਆ ਉਹ ਔਥਰਡ ਆ ਕਿਤਾਬ ਸ਼ਾਇਦ ਗਵਰਨਮੈਂਟ ਦਾ ਪ੍ਰੋਜੈਕਟ ਸੀਗਾ ਉਸ ਵੇਲੇ ਬ੍ਰਿਟਿਸ਼ ਗਵਰਨਮੈਂਟ ਦਾ ਕਿਤਾਬ ਦਾ ਨਾਮ ਹੈ ਚੀਫ ਆਫ ਪੰਜਾਬ ਕਿ ਪੰਜਾਬ ਦੀਆਂ ਜਿਹੜੀਆਂ ਨੋਟੇਬਲ ਫੈਮਿਲੀਜ਼ ਸੀ ਨਾ ਪੰਜਾਬ ਦੇ ਕਹਿ ਲਓ ਪ੍ਰਭਾਵਸ਼ਾਲੀ ਟੱਬਰ ਸੀਗੇ ਉਹਨਾਂ ਦੀ ਸਾਰੀ ਉਹਨਾਂ ਨੇ ਲਿਸਟ ਕੀਤੀ ਆ ਪੂਰੇ ਮਹਾ ਪੰਜਾਬ ਦੀ ਉਸ ਵੇਲੇ ਦੱਸ ਉਹਦੇ ਵਿੱਚ ਮਤਲਬ ਮੈਨੂੰ ਇਹੋ ਜਿਹੀ ਜਾਣਕਾਰੀ ਲੱਭੀ ਸਾਨੂੰ ਉਹਦਾ ਆਈਡੀਆ ਹੀ ਨਹੀਂ ਸੀਗਾ ਸਾਡਾ ਜਿੱਥੇ ਘਰ ਆ ਜਿੱਥੇ ਅਸੀਂ ਰਹਿੰਦੇ ਅੰਮ੍ਰਿਤਸਰ ਉਹਦੇ ਵੀ ਲਾਗੇ ਇੱਕ ਸਮਾਧ ਸੀ ਕਿਸੇ ਦੀ ਅਸੀਂ ਨਿੱਕੇ ਹੁੰਦੇ ਕਹਿੰਦੇ ਸੀ ਇੱਥੇ ਚੜੇਲਾਂ ਰਹਿੰਦੀਆਂ ਤੇ ਲਾਗੇ ਨੀ ਜਾਣਾ ਸੀ, ਉਹਨਾਂ ਦਾ ਵੀ ਇਤਿਹਾਸ ਉਸ ਕਿਤਾਬ ਚ ਨਿਕਲਿਆ ਸਾਨੂੰ। ਠੀਕ ਹੈ, ਫਿਰ ਮਤਲਬ ਮੇਰੇ ਕੋਲ ਇੱਥੇ ਮੁੰਡਾ ਕੰਮ ਕਰਦਾ ਰਿਹਾ ਇੱਕ ਬਟਾਲੇ ਲਾਗੇ ਇੱਕ ਪਿੰਡ ਆ ਤੇ ਰੰਗੜ ਰੰਗੜ, ਤੇ ਉਹਨਾਂ ਦੀ ਫੈਮਿਲੀ ਜਿਹੜੀ ਆ ਉਹ ਉਹ ਵੀ ਮਤਲਬ ਨਾ ਮਹਾਰਾਜਾ ਰਣਜੀਤ ਸਿੰਘ ਦੇ ਗਾਂ ਕੋ ਰਿਸ਼ਤੇਦਾਰੀ ਚੋਂ ਵੀ ਪਏ ਨੇ ਤੇ ਉਹ ਅੱਜ ਵੀ ਉਹਨਾਂ ਨੂੰ ਮਤਲਬ ਰਾਜਾ ਜੀ ਜਾਂ ਸਰਦਾਰ ਸਾਹਿਬ ਕਹਿ ਕੇ ਸੱਦਿਆ ਜਾਂਦਾ ਵਾ, ਤੇ ਉਹਨਾਂ ਦੀ ਆਪਣੀ ਰਿਆਸਤ ਸੀਗੀ ਹਨਾ, ਉਹਨਾਂ ਦੀ ਫੈਮਿਲੀ ਜ਼ਿਕਰ ਆ। ਉਹ ਜਿਹੜੀ ਚੀਫ ਆਫ ਪੰਜਾਬ ਅਸੀਂ ਸਾਨੂੰ ਕਿਤਾਬ ਮੈਂ ਲੱਭ ਲਈ ਕਰ ਲਈ ਉਹਦੀ ਹੁਣ ਅਸੀਂ ਪੰਜਾਬੀ ਕਰਵਾ ਰਹੇ ਹਾਂ ਤੇ ਉਹ ਫਿਰ ਮਤਲਬ ਉਹਨੂੰ ਅਸੀਂ ਹਿੱਸਿਆਂ ਵਿੱਚ ਛਾਪਾਂਗੇ ਵੀ ਮਾਝਾ ਦੁਆਬਾ ਅੱਡ ਪਾਕਿਸਤਾਨ ਅੱਡ ਹੌਲੀ ਬਣਿਆ। ਇਹੋ ਜਿਹੇ ਕੰਮ ਕਈ ਸਾਡੇ ਪ੍ਰੋਜੈਕਟ ਪਾਈਪ ਲਾਈਨ ਚ ਹੈਗੇ, ਜਿਵੇਂ ਜਿਵੇਂ ਮਾਰੇ ਸਮਰੱਥਾ ਦੇਈ ਜਾਣ, ਕਿਉਂਕਿ ਟੀਮ ਵੀ ਲਿਮਿਟਿਡ ਆ, ਰਿਸੋਰਸਿਸ ਵੀ ਲਿਮਿਟਿਡ ਆ, ਚਾਹ ਪੂਰਾ ਫੁੱਲਿਆ ਤੇ ਬਸ ਲੱਗੀ।
0: ਨਹੀਂ, ਬਹੁਤ ਬਹੁਤ ਮੁਬਾਰਕਾਂ ਭਾਜੀ ਤੁਹਾਡੇ ਆਉਣ ਵਾਲੇ ਪ੍ਰੋਜੈਕਟਾਂ ਦੇ ਲਈ, ਮੇਰੀਆਂ ਸ਼ੁਭ ਕਾਮਨਾ ਵੀ ਤੇ ਟਾਈਮ ਹੋ ਰਿਹਾ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਸਟੂਡੀਓ ਦੇ ਵਿੱਚ ਆਉਣ ਦੇ ਲਈ ਤੇ ਯੋਗੀ ਸੀਰੀਜ਼ ਦੇ ਆਉਣ ਵਾਲੇ ਪ੍ਰੋਜੈਕਟ ਦੇ ਬਾਰੇ ਜਾਣਕਾਰੀ ਦੇਣ ਦੇ ਲਈ ਬਹੁਤ ਬਹੁਤ ਸ਼ੁਕਰੀਆ ਭਾਜੀ, ਤੇ ਆਪਾਂ ਫੇਰ ਮਿਲਦੇ ਹਾਂ ਜਦੋਂ ਭਾਜੀ ਆਪਣੇ ਲਾਹੌਰ ਵਾਲੇ ਭਾਜੀ ਆਪਣੇ ਨਾਲ ਹੋਣਗੇ, ਚੜ੍ਹਦਾ ਤੇ ਰਹਿੰਦਾ ਦੋਨੇ ਪੰਜਾਬ ਜਦੋਂ ਇਕੱਠੇ ਫਿਰ ਆਪਾਂ ਬੈਠ ਕੇ ਗੱਲ ਕਰਾਂਗੇ। ਤੇ ਮੈਂ ਜਦੋਂ ਬਣਾ ਰਹੀ ਹਾਂ ਤੇ ਉਹਨਾਂ ਨੇ ਮੈਨੂੰ ਕਿਹਾ ਕਿ ਸੰਡੇ ਨੂੰ ਮੈਨੂੰ ਜ਼ਰੂਰ ਲਿਓ, ਮੈਂ ਕਿਹਾ ਚਲੋ ਠੀਕ ਆ ਮੈਂ ਗੱਲ ਵੀ ਕਰਾਂਗੀ ਰੰਧਾਵਾ ਸਾਹਿਬ ਦੇ ਨਾਲ ਤੇ ਫਿਰ ਆਪਾਂ ਹੋਰ ਇਸ ਦੇ ਬਾਰੇ ਜਿਵੇਂ ਅੱਗੇ ਸੀਰੀਜ਼ ਵੀ ਆਏਗੀ ਤੇ ਮੈਂ ਚਲੋ ਆਪਾਂ ਦੇਖਦੇ ਆ ਕਿਸ ਤਰ੍ਹਾਂ ਪ੍ਰੋਗਰਾਮ ਬਣਦਾ ਤੇ ਇਸ ਸੰਡੇ ਨੀ ਤਾਂ ਅਗਲੇ ਸੰਡੇ ਜੀ, ਤੇ ਉਸ ਹਿਸਾਬ ਦੇ ਨਾਲ ਆਪਾਂ ਸਾਰੀ ਸੈਟਿੰਗ ਕਰ ਲਾਂਗੇ ਤੇ ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਸ਼ੁਕਰੀਆ ਆਪਣੇ। ਤੇ ਇਹ ਸੀ ਮੇਰੇ ਨਾਲ ਸਾਦਾ ਮੁਹੰਮਦ, ਮੈਨੂੰ ਨਾਮ ਐਗਜੈਕਟਲੀ ਪਤਾ ਨਾ, ਮੈਂ ਗਲਤ ਨੀ ਰਹਿੰਦੀ ਤਾਂ ਹੀ ਮੈਂ ਰੰਧਾਵਾ ਸਾਹਿਬ ਕਹਿਦਾ ਤਾਂ ਬਹੁਤ ਵਧੀਆ। ਤੇ ਆਪਾਂ ਥੋੜੇ ਜਿਹੇ ਮੈਸੇਜ ਲੈਂਦੇ ਹਾਂ ਤੇ ਬਹੁਤ ਬਹੁਤ ਸ਼ੁਕਰੀਆ ਉਹਨਾਂ ਦਾ, ਤੇ ਆਉਣ ਵਾਲੀ ਸੀਰੀਜ਼ ਦੇ ਵਿੱਚ ਤੁਸੀਂ ਦੇਖੋਗੇ ਬਹੁਤ ਹੀ ਇੰਟਰਸਟਿੰਗ ਸੀਰੀਜ਼ ਹੈ। ਤੇ ਹੁਣ ਆਪਣੇ ਪਾਕਿਸਤਾਨ ਲਾਹੌਰ ਤੋਂ ਭਾਜੀ ਨੇ ਤੇ ਉਹਨਾਂ ਨਾਲ ਮਿਲ ਕੇ ਮੈਂ ਵੀ ਇੱਕ ਸੀਰੀਜ਼ ਤਿਆਰ ਕਰ ਰਹੀ ਹਾਂ ਤੇ ਮੈਂ ਉਸਦਾ ਨਾਮ ਰੱਖਿਆ ਦਾ ਰੀਅਲ ਯੋਗੀ, ਤੇ ਆਉਣ ਵਾਲੇ ਸਮੇਂ ਦੇ ਵਿੱਚ ਉਸ ਸਾਰੀ ਸੀਰੀਜ਼ ਦੇ ਬਾਰੇ ਮੈਂ ਵੀ ਨਾਲ ਨਾਲ ਜਾਣਕਾਰੀ ਦਿੰਦੀ ਰਹਾਂਗੀ। ਤੇ ਐਨੀਮੇਟਡ ਮੂਵੀ ਦੀ ਤਰ੍ਹਾਂ ਉਹ ਸੀਰੀਜ਼ ਹੋਵੇਗੀ, ਲੇਕਿਨ ਉਸਦੇ ਵਿੱਚ ਰੀਅਲ ਯੋਗੀ, ਜਿਸ ਤਰ੍ਹਾਂ ਕਿ ਮੈਂ ਯੋਗ ਦੀ ਗੱਲ ਕੀਤੀ ਸੀਗੀ ਪਹਿਲਾਂ ਆਪਾਂ ਸੈਸ਼ਨ ਦੇ ਵਿੱਚ ਹਿੰਦੀ ਦੇ ਵਿੱਚ ਗੱਲ ਕਰ ਰਹੇ ਸੀ, ਉਹ ਜਿਹੀਆਂ ਚੀਜ਼ਾਂ ਧਾਰਮਿਕ ਤੌਰ ਦੇ ਉੱਤੇ ਸਪਿਰਚੁਅਲਿਟੀ ਦੇ ਬੇਸ ਦੇ ਉੱਤੇ ਸਾਰੀਆਂ ਚੀਜ਼ਾਂ ਅਸਲ ਦੇ ਵਿੱਚ ਦਾ ਰੀਅਲ ਯੋਗੀ, ਮੈਂ ਤਾਂ ਹੀ ਰੀਅਲ ਨਾਮ ਰੱਖਿਆ ਕਿ ਉਹ ਯੋਗ ਉਹ ਯੋਗੀ, ਉਸਦੇ ਬਾਰੇ ਇੱਕ ਕੰਪਲੀਟ ਸਟੋਰੀ ਇੱਕ ਪ੍ਰਪੇਅਰ ਹੋ ਰਹੀ ਹੈ ਤੇ ਆਉਣ ਵਾਲੇ ਵਕਤ ਦੇ ਵਿੱਚ ਤੁਸੀਂ ਉਸਦੇ ਬਾਰੇ ਅੱਗੇ ਜਾਣ ਸਕੋਗੇ। ਤੇ ਭੁਪਿੰਦਰ ਸਿੰਘ ਜੀ ਸਤਿ ਸ੍ਰੀ ਅਕਾਲ, ਪ੍ਰਨੀਤ ਜੀ ਇੰਟਰਸਟਿੰਗ ਡਿਸਕਸ਼ਨ ਇਜ਼ ਗੋਇੰਗ ਔਨ, ਥੈਂਕ ਯੂ ਜੀ। ਤੇ ਭਾਜੀ ਮੈਂ ਭੁਪਿੰਦਰ ਜੀ ਮੈਂ ਕੋਸ਼ਿਸ਼ ਕੀਤੀ ਹੈ ਕਿ ਸਾਰੇ ਤੁਹਾਡੇ ਜਿਹੜੇ ਮੈਂ ਮੈਸੇਜ ਨਾਲ ਨਾਲ ਪੜ੍ਹ ਰਹੀ ਸੀਗੀ ਕਿ ਉਹਨਾਂ ਨੂੰ ਮੈਂ ਪੁੱਛ ਸਕਾਂ, ਤੇ ਸ਼ੁਕਰੀਆ ਤੁਹਾਡਾ ਮੈਸੇਜ ਦੇਣ ਦੇ ਲਈ ਪ੍ਰੋਗਰਾਮ ਦੇ ਦੌਰਾਨ, ਤੇ ਬਹੁਤ ਬਹੁਤ ਨਿੱਘਾ ਸਵਾਗਤ ਹੈ ਤੁਹਾਡਾ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੱਕ ਵਾਰ ਫਿਰ ਤੋਂ। ਤੇ ਜਾਂਦੇ ਜਾਂਦੇ ਜਿਸ ਤਰ੍ਹਾਂ ਕਿ ਮਹਾਭਾਰਤ ਦੀ ਆਪਾਂ ਗੱਲ ਕਰ ਰਹੇ ਸੀਗੇ ਕਿ ਇਹ ਸਾਰੀਆਂ ਚੀਜ਼ਾਂ ਪੰਜਾਬ ਦੇ ਵਿੱਚ ਭਾਜੀ ਰੰਧਾਵਾ ਜੀ ਨੇ ਹਨਾ ਦੱਸਿਆ ਕਿ ਪੰਜਾਬ ਦੇ ਵਿੱਚ ਹੀ ਦਿਖੇਗੇ, ਤੇ ਇਸੇ ਬੇਸ ਦੇ ਉੱਤੇ ਸੈਟਰਡੇ ਨੂੰ ਜੀ ਸੈਟਰਡੇ ਨੂੰ ਇੱਕ ਸਪੈਸ਼ਲ ਟਾਕ ਹੋਣ ਜਾ ਰਹੀ ਆ ਜੋ ਕਿ ਮਹਾਭਾਰਤ ਦੇ ਬੇਸ ਦੇ ਉੱਤੇ ਹੈ, ਤੇ ਹਰਮਨ ਰੇਡੀਓ ਆਸਟ੍ਰੇਲੀਆ ਦੇ ਫੇਸਬੁੱਕ ਯੂਟਿਊਬ ਤੇ ਐਪ ਦੇ ਉੱਤੇ ਉਸ ਟਾਈਮ ਲਾਈਵ ਸੈਸ਼ਨ ਹੋਏਗਾ 9 ਤਰੀਕ ਨੂੰ ਜੀ, 9 ਮਈ 2026 ਟਾਈਮ ਹੋਏਗਾ ਸ਼ਾਮ ਦਾ 7:20। ਇਹ ਜਿਹੜਾ ਪ੍ਰੋਗਰਾਮ ਹੈ ਪਰਮਾਤਮਾ ਨੇ ਸੇਵਾ ਬਖਸ਼ੀ ਹੈ ਤੇ ਆਪਣੇ ਅਮਨ ਭਾਜੀ ਦੇ ਨਾਲ ਅਮਹੀ ਦੇ ਨਾਲ ਜੁੜ ਕੇ ਸਾਡਾ ਸਾਰਾ ਹਰਮਨ ਰੇਡੀਓ ਆਸਟ੍ਰੇਲੀਆ, ਤੇ ਇਸ ਪਰਮਾਤਮਾ ਨੇ ਜੋ ਸੇਵਾ ਬਖਸ਼ੀ ਹੈ ਇਸ ਟੌਪਿਕ ਦੇ ਉੱਤੇ, ਤੇ ਮੇਰੀ ਡਿਸਕਸ਼ਨ ਵੀ ਹੋ ਰਹੀ ਸੀ ਅਮਨ ਭਾਜੀ ਨੇ ਤੇ ਉਹਨਾਂ ਨੇ ਵੀ ਥੋੜੀਆਂ ਜਿਹੀਆਂ ਇੰਸਟਰਕਸ਼ਨ ਦਿੱਤੀਆਂ, ਆਸ਼ੀਰਵਾਦ ਦਿੱਤਾ ਮੈਨੂੰ ਇੱਥੇ ਪਹੁੰਚਣ ਦੇ ਲਈ। ਤੇ ਜ਼ਰੂਰ ਤੁਸੀਂ ਸਾਡੇ ਨਾਲ ਜੁੜਿਓ 9 ਮਈ 2026 ਨੂੰ, ਸਿਡਨੀ ਦੇ ਵਿੱਚ ਸਨਾਤਨ ਧਰਮਾ ਟੈਂਪਲ ਹੈ ਜੀ, ਉੱਥੋਂ ਮੈਂ ਲਾਈਵ ਹੋਵਾਂਗੀ ਆਪਣੇ ਹਰਮਨ ਰੇਡੀਓ ਆਸਟ੍ਰੇਲੀਆ ਤੇ 7:20 ਤੇ 9 ਤਰੀਕ ਨੂੰ। ਤੁਸੀਂ ਆਪਣਾ ਯੋਗਦਾਨ ਔਰ ਇਸ ਮਹਾਭਾਰਤ ਅਸਲੀ ਜਿਹੜੀ ਸਟੋਰੀ ਆ ਸਾਡੇ ਅੰਦਰ ਦੀ, ਉਹ ਜਿਹੜਾ ਅਸੀਂ ਰਿਫਲੈਕਟ ਕਰਦੇ ਹਾਂ है ना, वो सारी जर्नी दे बारे है ना, किवें असी प्रोफेशनल परसनल लाइफ अपनी सारी जिंदगी बैलेंस करनी है, किवें असी ग्राउंडेड रहना, वो सारे चीजां दे बारे डिस्कशन होवेगी उस दौरान, लाइव सैशन होवेगा। आपां सारे इकट्ठे फिर जुड़ांगे शाम नूं 7:20 ते 9 तरीक नूं सिडनी तो साडा लाइव हो रहा। ते बहुत बहुत सनातन टैंपल दा वी धन्नवाद सानूं इह मौका दित्ता, ते साडे हरमन रेडियो आस्ट्रेलिया दे टीम दा वी मैं शुक्रिया करदी हां कि इह मेरा साथ सारी टीम मेरे नाल दे रही है, ते परमात्मा दा वी शुक्र है जी, उस अकाल पुरख दा शुक्र है ਇਹ ਜੋ ਸੇਵਾ ਪਰਮਾਤਮਾ ਨੇ ਮੈਨੂੰ ਬਖਸ਼ੀ। ਤੇ ਤੁਸੀਂ ਸਾਡੇ ਨਾਲ ਜੁੜਨਾ ਜੀ 9 ਤਰੀਕ ਨੂੰ 2009